0: ਸਤਿ ਪ੍ਰਭ ਸੋਏ
1: ਸਤਿ ਸਰੂਪ ਹਿਰਦੈ ਜਨ ਮਾਨਿਆ ਤਨ ਕਾਵ ਤਨ ਮੂਲ ਪਛਾਨਿਆ
0: ਜਾ ਕੈ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਐਸੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ।

0: ਆਪਣ ਖੇਲਿਆ ਵਰਤੀਜਾ, ਨਾਨਕ ਕਰਨ ਹਾਰ ਨਾ
1: ਦੂਜਾ।
0: ਜਬ ਕਹਿ ਹਰ ਗਾਮੀ ਅਪਾਰ, ਤਬ ਨਰਕ ਸੁਰ ਕੋ ਕੌਣ ਉਤਾਰ। ਜਬ ਆਪੇ ਆਪ ਆਪਣੀ ਜੋ ਤਰੈ, ਤਬ ਕਵਨ ਡਰ ਕਵਨ ਕਤ ਡਰੈ। ਅਵਨਾ ਸੀ ਸੁਖ ਆਪਣ ਆਸਨ, ਤੈ ਜਨਮ ਮਰਨ ਕੋ ਕਾ ਵਿਨਾਸਨ।
1: ਪੂਰਨ ਕਰਤਾ ਪ੍ਰਾਪਤ ਹੋਏ, ਤਬ ਜਮ ਕੀ ਤਰਾਸ ਕਹੋ ਕਿਸ ਹੋਏ।
0: ਜਪ ਅਵਗਤ ਗੋਚਰ ਪ੍ਰਭ ਏਕ, ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖ।
1: ਨਾਥ ਨਰਿਆ ਗੋਚਰ ਗਾਦੇ, ਤਬ ਕੌਣ ਸੁਕੇ ਕੌਣ ਬੰਧਨ ਪਾਦੇ।
0: ਆਪਣੇ ਆਪ ਆਪ ਹੀ ਅਚਰਜਾ, ਨਾਨਕ ਆਪਣ ਰੂਪ ਆਪ ਹੀ ਉਪਰਜਾ।
1: ਨਿਰਮਲ ਪੁਰਖ ਪੁਰਖ ਪਤ ਹੋਤਾ, ਤੈ ਬਨ ਮੈਂ ਕਹੂੰ।

0: ਸਤਿ ਏਕ ਨਿਰੰਜਨ ਰਾਇ
1: ਜੀ ਕੀ ਜੁਗ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ
0: ਕੁਲ ਦਾਨ ਬੇਅੰਤ ਅਪਾਰ ਨਾਨਕ ਦਾਸ ਸਦਾ।

0: ਇਸਤੇ ਹੋਏ ਸੋ ਨਾਹੀ ਬੁਰਾ ਉਰੇ ਕਹੋ ਕਿਨੇ ਕਛ ਕਰ ਆਪ ਸਾਜਤਾਰੀ ਸਭ ਸਾਚ ਓਤ ਪੋਤ ਆਪਣ ਸੰਗ ਰਾਚ ਇਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਹੋ ਜਾਨ
1: ਜੋ ਜਾਣੇ ਸਦਾ ਸੁਖ ਹੋਏ ਆਪ ਮਨਾਏ ਪ੍ਰਾਪਤ ਹੋਏ।

कई बार पहले तो

0: ਸਮੋਰ ਪਰਿਵਾਰਾ
1: ਸੇਵਕ ਸਿੱਖ ਸਭੈ ਕਰਤਾਰਾ
0: ਮੂਰਤਿ ਛਾਨਿਜ ਕਰਦਾ ਕਰੀਐ
1: ਸਭੈ ਰਣ ਕੋ ਆਸ ਮਿਲੀਐ
0: ਪੂਰਨ ਹੋਏ ਹਮਾਰੀ ਆਸਾ
1: ਦੁਰ ਭਜਨ ਕੀ ਰਹਿ ਪਿਆਸਾ
0: ਮੈਂ ਛਾੜ ਕੋਈ ਅਵਰ ਨਾ ਧਿਆਉ
1: ਜੋ ਗੁਰ ਚੜ੍ਹਾਉ ਸੋ ਤੁਮ ਤੇ ਪਾਉ
0: ਸੇਵਕ ਸਿੱਖ ਹਮਾਰੇ ਤਾਰੀਐ
1: ਜੰਜਨ ਸ਼ਤਰ ਹਮਾਰੇ ਮਾਰੀਐ
0: ਆਪ ਹੱਥ ਦੈ ਮੁਝੈ ਬਰੀਐ
1: ਮਰਨ ਕਾਲ ਕਾ ਤ੍ਰਾਸ ਨ ਮਰੀਐ
0: ਜੋ ਸਦਾ ਹਮਾਰੇ ਪਛਾ
1: ਸ੍ਰੀ ਅਸਤੁ ਜੋ ਕਰਿਓ ਰੱਛਾ
0: ਰਾਖ ਲਹੁ ਮੋਹਿ ਰਾਖਨਹਾਰੇ।

0: ਚਾਰੇ ਸੌ ਪੰਜ ਚਰਿੱਤਰ ਸਮਾਪਤ
1: ਮਸਤ ਸਭ ਮਸਤੀ
0: ਦੋਹਰਾ ਦਾਸ ਜਾਣ ਕਰ ਦਾਸ ਪਾਰੇ ਕੀਜੈ ਕਿਰਪਾ ਅਪਾਰੇ
1: ਆਪ ਹਰ ਦਾ ਰਾਗ ਮੋਹੇ ਮਨ ਕਰਮ ਬਚਨ ਵਿਚਾਰ
0: ਜਾ ਪਈ ਮੈਂ ਨਗਨੇ ਸਹਿ ਪ੍ਰਥਮ ਨਾਉ
1: ਕਿਸਨ ਬਿਸਨ ਕਬ ਹੋ ਨਾ ਧਿਆਉ
0: ਮਾਨ ਸੁਨੇ ਪਹਿਚਾਨ ਨ ਤਿਨ ਸੋ
1: ਲਾਗੀ ਮੋਰੀ ਪਗੇ ਸੋ
0: ਮਹਾਕਾਲ ਰਖਵਾਰ ਹਮਾਰੋ
1: ਮਹਾਲੋ ਮੈਂ ਕਿੰ ਕਰ ਥਾਰੋ
0: ਆਪਣਾ ਜਾਣ ਕਰੋ ਰਖਵਾਰੇ
1: ਲਾਜ ਵਿਚਾਰ
0: ਆਪਣਾ ਜਾਨ ਮੁਜੈ ਪ੍ਰਤ ਪਰੀਐ
1: ਚੰਚਲ ਸਤਰ ਹਮਾਰੇ ਮਰੀਐ
0: ਤੇਗ ਤੇਗ ਜਗ ਮੈਂ ਦਉ ਚਲੈ
1: ਰਾਖਿਆ ਮਯਾਰ ਨ ਦਲੈ
0: ਤੁਮ ਮਮ ਕਰੋ ਸਦਾ ਪ੍ਰਤ ਪਾਰਾ
1: ਤੁਮ ਸਾਹਿ ਮੈਂ ਦਾਸ ਤਿਹਾਰਾ
0: ਜਾਨੇ ਆਪਣਾ ਮੁਜੈ

0: ਪਾਠ ਉਬਾਰੋ,
1: ਅਮਰੇ ਸਭਿਆ ਸ਼ਿੰਗਾਰੋ,
0: ਪ੍ਰਥਮ ਧਰੋ ਭਗਵਤ ਕੋ ਧਿਆਨਾ,
1: ਬਾਰ ਕਰੋ ਕਵਿਤਾ ਵਿਦਨਾਨਾ,
0: ਕਸਨ ਜਥਾ ਮਤ ਚਿਤ੍ਰ ਉਚਾਰੋ,
1: ਚੁਗ ਹੋਏ ਕਬ ਲਿਹੋ ਸੁਧਾਰੋ,
0: ਕਬ ਬਾਚ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ, ਸੋ ਕਹੇ ਹੋ ਜਗ ਮਾਹੀ,
1: ਜੋ ਤੇ ਬ੍ਰਹਮ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ,
0: ਦੋਹਰਾ ਹਰ ਹਰ ਜਿਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀ,
1: ਜਲ ਤੇ ਉਪਜਿਤ ਰੰਗ ਜਿਓ ਜਲ ਹੀ ਵਿਖੈ ਸਮਾਹੇ,
0: ਦੋਹਰਾ ਜਬ ਆਇਸ ਪ੍ਰਭੂ ਭਇਓ ਜਨਮ ਧਰਾ ਜਗ ਆਈ,
1: ਮੈਂ ਕਥਾ ਸੰਖੇਪ ਤੇ ਸਭੂ ਕਹਿਤ ਸੁਣਾਏ,
0: ਕਬ ਬਾਚ ਦੋਹਰਾ ਠਾਠ ਭਇਓ ਮੈਂ ਜੋਰ ਕਰ ਬਚਨ।

0: ਸਾਰੇ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਦਾ ਪਾਇਆ ਸਹਿਜ ਛੇਤੀ ਮਨ ਵਧੀਆ ਵਾਧਾਈਆ
0: ਰਾਗ ਰਤਨ ਪਰਵਾਰ

ਸ਼ਬਦ ਗੁਰ ਪੀਰਾ ਕਹਿਰ ਗੰਭੀਰਾ ਬਿਨ ਸ਼ਬਦੇ ਜਗ ਬੋਰ ਆਨੰਦ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰ ਜੀ ਦੀ ਬਖਸ਼ੇ ਫਤਿਹ ਦੀ ਸਾਂਝ ਪਾਓ ਸਾਰੇ ਮਾਈ ਭਾਈ ਇੱਕੋ ਵਾਰ ਆਖਣ 'ਤੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਜੋ ਬੁੱਧਵਾਰ ਦੇ ਵਿਸ਼ੇਸ਼ ਦੀਵਾਨਾਂ ਵਿੱਚ ਆਪਾਂ ਨੂੰ ਸਭ ਨੂੰ ਸਤਿਗੁਰੂ ਜੀ ਨੇ ਆਪਣੇ ਚਰਨਾਂ ਕਮਲਾਂ ਦੇ ਵਿੱਚ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਬੱਚਿਆਂ ਤੋਂ ਆਪਾਂ ਸੋਧਰ ਰਹਿਰਾ ਸਾਹਿਬ ਜੀ ਦੇ ਪਾਠ ਪੜ੍ਹੇ ਔਰ ਸੁਣੇ ਹਨ। ਸਤਿਗੁਰੂ ਜੀ ਕਿਰਪਾ ਕਰਨ ਆਪ ਜੀ ਦਾ ਬਿਤਾਇਆ ਹੋਇਆ ਸਮਾਂ ਮਹਾਰਾਜ ਲੇਖੇ ਵਿੱਚ ਲਾਉਣ, ਸਭਨਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨ। ਗੁਰੂ ਪਿਆਰਿਓ, ਇੱਕ ਦੋ ਸੂਚਨਾਵਾਂ ਹਨ। ਇੱਕ ਤਾਂ ਜੋ ਥੱਲੇ ਪ੍ਰਸ਼ਾਦ ਲੈ ਕੇ ਜਾਂਦੇ ਹੋ, ਜਦੋਂ ਵੀ ਗਲਾਸ ਵਿੱਚ ਪ੍ਰਸ਼ਾਦ ਪਾ ਕੇ ਆਪ ਲੈ ਕੇ ਜਾਂਦੇ ਹੋ, ਕੋਸ਼ਿਸ਼ ਕਰਿਆ ਕਰੋ ਉਹਨੂੰ ਭੁੱਲਿਆ ਨਾ ਕਰੋ। ਕਦੇ ਜੋੜਿਆਂ ਦੇ ਵਿੱਚੋਂ ਪ੍ਰਸ਼ਾਦ ਮਿਲਦਾ ਹੈ, ਕਦੇ ਥੱਲੇ ਜੂਠੇ ਬਰਤਨਾਂ ਦੇ ਵਿੱਚੋਂ ਪ੍ਰਸ਼ਾਦ ਨਿਕਲਦਾ ਹੈ। ਜ਼ਰੂਰ ਸਤਿਗੁਰੂ ਜੀ ਦਾ ਸਤਿਕਾਰ ਕਰਿਆ ਕਰੋ। ਸਤਿਗੁਰੂ ਜੀ ਦਾ ਭੋਗ ਲੱਗਾ ਹੁੰਦਾ ਪ੍ਰਸ਼ਾਦ ਜਿਹੜਾ ਹੈ, ਕੜਾਹ ਪ੍ਰਸ਼ਾਦ ਨੂੰ ਜ਼ਰੂਰ ਆਪ ਸੰਜਮ ਦੇ ਨਾਲ, ਤਰੀਕੇ ਦੇ ਨਾਲ, ਚੇਤੇ ਦੇ ਨਾਲ ਜਿਹੜਾ ਹੈ ਉਹਨੂੰ ਛਕੋ ਔਰ ਘਰ ਨੂੰ ਲਿਜਾਓ। ਜੋ ਵੀ ਸੇਵਾ ਆਪ ਜੀ ਨੇ ਕਰਨੀ ਉਹ ਕਰੋ, ਪਰ ਭੁੱਲ ਕੇ ਨਾ ਜਾਓ, ਜੋੜਿਆਂ ਵਿੱਚ ਰੱਖ ਕੇ ਨਾ ਜਾਓ, ਜੂਠੇ ਬਰਤਨਾਂ ਦੇ ਵਿੱਚ ਉੱਥੇ ਨਾ ਰੱਖੋ। ਆਪ ਜ਼ਰੂਰ ਸਤਿਗੁਰੂ ਜੀ ਦੇ ਪ੍ਰਸ਼ਾਦ ਦੀ, ਕਿਉਂਕਿ ਸਤਿਗੁਰੂ ਜੀ ਤਰੁੱਟ ਕੇ ਜਿਹੜਾ ਪ੍ਰਸ਼ਾਦ ਹੈ, ਗੁਰੂ ਪਿਆਰਿਓ ਕਿਰਪਾ ਦਾ ਪਾਤਰ ਹੁੰਦਾ ਪ੍ਰਸ਼ਾਦ ਜਿਹੜਾ ਹੈ। ਜਦੋਂ ਸਤਿਗੁਰੂ ਜੀ ਤਰੁੱਟ ਪੈਂਦੇ ਆ ਤਾਂ ਫਿਰ ਪ੍ਰਸ਼ਾਦ ਗੁਰਪ੍ਰਸਾਦ ਜਿਹੜਾ ਹੈ ਮਿਲਦਾ ਹੈ। ਆਪ ਜੀ ਨੂੰ ਬੇਨਤੀ ਹੈ ਜ਼ਰੂਰ ਜਿਹੜਾ ਹੈ ਇਸ ਚੀਜ਼ ਦਾ ਧਿਆਨ ਰੱਖੋ। ਔਰ ਜੋ ਆਉਣ ਵਾਲੇ ਵੀਕਐਂਡ 'ਤੇ 2, 3, 4, 5 ਜੁਲਾਈ 4 ਦਿਨ ਆਪਣੇ ਗੁਰੂ ਘਰ ਵਿਖੇ ਵੱਡੇ ਜਪ ਤਪ ਨਾਮ ਦੇ ਬਾਣੀ ਦੇ ਸਿਮਰਨ ਦੇ ਜਿਹੜੇ ਸਮਾਗਮ ਹੋ ਰਹੇ ਹਨ, ਉਹਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਆਪਾਂ ਨੇ ਲਾਹਾ ਲੈਣਾ ਹੈ। ਉਹਨਾਂ ਦੇ ਨਾਲ ਕੋਆਪਰੇਟ ਕਰਕੇ ਉਹਨਾਂ ਸੰਗਤਾਂ ਦੀ ਰਿਹਾਇਸ਼ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਨਾਲ ਨਾਲ ਕਰਨਾ ਹੈ। ਔਰ 4 ਤਰੀਕ ਦਿਨ ਸ਼ਨਿਚਰਵਾਰ ਨੂੰ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਹੈ 3 ਵਜੇ ਤਿਆਰ ਹੋਏਗਾ। ਜਿਹੜੇ ਵੀ ਪ੍ਰਾਣੀ ਨੇ ਅੰਮ੍ਰਿਤ ਛਕਣਾ ਹੋਵੇ, ਜ਼ਰੂਰ ਕੇਸੀ ਇਸ਼ਨਾਨ ਕਰਕੇ ਨਵੇਂ ਵਸਤਰ ਪਹਿਨ ਕੇ ਸ਼ਾਮ ਨੂੰ 3 ਵਜੇ ਗੁਰੂ ਘਰ ਵਿਖੇ ਪਹੁੰਚ ਕੇ ਜਿਹੜਾ ਹੈ ਉਹ ਅੰਮ੍ਰਿਤ ਛਕਣ ਦੀ ਆਪ ਜੀ ਨੂੰ ਪ੍ਰਜੋਰ ਅਪੀਲ ਹੈ। ਭਾਈ ਜ਼ਰੂਰ ਜਿਹੜਾ ਹੈ ਇਸ ਪਾਸੇ ਧਿਆਨ ਦਿਓ। ਸਤਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਜਿਹੜੀ ਸਾਡੀ ਇਹ ਹਾਜ਼ਰੀ ਹੈ ਉਹ ਦਰਗਾਹ ਦੇ ਵਿੱਚ ਪ੍ਰਵਾਨ ਹੋਵੇ। ਆਓ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ 7:30 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਨਗੇ। ਉਹਨਾਂ ਤੋਂ ਉਪਰੰਤ ਜਿਹੜਾ ਹੈ ਭਾਈ ਦਲਜੀਤ ਸਿੰਘ ਹੋਣਾ ਨੇ ਜੋ ਗੁਰਸ਼ਬਦ ਦੀ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਹਾਲ ਕਰਨਾ ਹੈ। ਕਿਰਤ ਕਥਾ ਔਰ ਗੁਰ ਇਤਿਹਾਸ ਜਿਹੜਾ ਭਾਈ ਦਲਜੀਤ ਸਿੰਘ ਜੀ ਸੁਣਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਧਰੋਹੀ ਹੈ, ਉਹਦੇ ਮਨ ਵਿੱਚ ਕੋਈ ਦਇਆ ਨਹੀਂ ਹੈ।
1: ਕਰਮ ਚੰਡਾਲ ਹਿੰਦੂ ਤਨ ਤਾਕੇ,
0: ਭਾਵੇਂ ਕਿ ਉਸਦਾ ਜਨਮ ਜਿਹੜਾ ਹੈ ਜਾਂ ਤਨ ਜਿਹੜਾ ਹੈ ਹਿੰਦੂਆਂ ਵਾਲਾ ਹੈ, ਇਹ ਚੰਦੂ ਦੇ ਬਾਬਤ ਮਾਤਾ ਜੀ ਕਹਿ ਰਹੇ ਨੇ ਕਿ ਉਹ ਭਾਵੇਂ ਕਿ ਉਸਦਾ ਜਨਮ ਹਿੰਦੂ ਘਰਾਣੇ ਦਾ ਹੈ, ਉਹਦੇ ਕੋਲ ਤਨ ਜਿਹੜਾ ਹੈ ਹਿੰਦੂ ਸਨਾਤਨ ਜਿਹੜਾ ਧਰਮ ਹੈ ਉਹ ਧਰਮ ਦੇ ਅਨੁਕੂਲ ਹੈ, ਪਰ ਉਹ ਬਹੁਤ ਵੱਡਾ ਚੰਡਾਲ ਹੈ ਅਤੇ ਤਨ ਜਿਹੜਾ ਉਹਦੇ ਕੋਲ ਮਨੁੱਖਾ ਹੀ, ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਮਨੁੱਖ ਕੋਲ ਜਨਮ ਤੇ ਜਿਹੜਾ ਸਰੀਰ ਜਿਹੜਾ ਮਨੁੱਖਾਂ ਵਾਲਾ ਹੀ ਹੈ, ਪਰ ਇਹਦੀਆਂ ਕਰਤੂਤਾਂ ਜਿਹੜੀਆਂ ਨੇ ਉਹ ਪਸ਼ੂ ਵਾਲੀਆਂ ਨੇ। ਆਪਾਂ ਪੜ੍ਹਦੇ ਹਾਂ ਕਰਤੂਤ ਪਸ਼ੂ ਕਿ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ। ਇਹ ਕਰਤੂਤਾਂ ਕਿਉਂ ਕਿਹਾ ਕਿ ਦਿਨ ਰਾਤ ਜਿਹਨੂੰ ਰਜਾਉਣਾ, ਜਿਹਨੂੰ ਪ੍ਰਸੰਨ ਕਰਨਾ, ਉਸ ਨੂੰ ਪ੍ਰਸੰਨ ਕਰਨ ਵਾਸਤੇ ਕੋਈ ਯਤਨ ਨਹੀਂ ਕਰਦਾ, ਕੋਈ ਕਰਮ ਨਹੀਂ ਕਰਦਾ, ਪਰ ਸੰਸਾਰ ਨੂੰ ਲੋਕਾਂ ਨੂੰ ਖੁਸ਼ ਕਰਨ ਵਾਸਤੇ ਸਤਿਗੁਰੂ ਜੀ ਕਹਿੰਦੇ ਇਹ ਦਿਨ ਰਾਤ ਤਤਪਰ ਰਹਿੰਦਾ, ਯਤਨ ਕਰਦਾ ਕਿ ਉਹਨੂੰ ਵੀ ਖੁਸ਼ ਕਰ ਲਵਾਂ, ਉਹਨੂੰ ਵੀ ਖੁਸ਼ ਕਰ ਲਵਾਂ। ਖੁਸ਼ਾਮਦੀ ਵਿੱਚ ਲੱਗਾ ਹੋਇਆ ਸੰਸਾਰ ਦੇ ਲੋਕਾਂ ਦੇ, ਸੰਸਾਰ ਦੇ ਲੋਕਾਂ ਦੇ ਪਿੱਛੇ ਭੱਜਾ ਫਿਰਦਾ। ਹਾਲਾਂਕਿ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮਾਨੁੱਖ ਕੀ ਟੇਕ ਬਿਰਥੀ ਸਭ ਜਾਨ ਦੀਵਨ ਕਾਉ ਇੱਕ ਹੈ ਭਗਵਾਨ ਜਿਸਕੇ ਦੀਆ ਰਹਿ ਆਗਾਈ ਬਹੁਰ ਨਾ ਤ੍ਰਿਸ਼ਨਾ ਲਾਗੇ ਆਈ। ਮਾਰੇ ਰਾਖੇ ਇੱਕੋ ਆਪ ਮਾਨੁੱਖ ਕਹਿ ਕਿਛ ਨਾਹੀਂ ਹੱਥ। ਮਨੁੱਖ ਦੇ ਹੱਥ ਵਿੱਚ ਕੁਝ ਨਹੀਂ, ਬੰਦਾ ਡਰਦਾ ਹੈ ਕਿ ਕਿਤੇ ਮੈਨੂੰ ਮਾਰ ਨਾ ਦੇਵੇ, ਕਿ ਮੇਰੇ 'ਤੇ ਤਕੜਾ ਹੈ, ਮੇਰਾ ਕੋਈ ਨੁਕਸਾਨ ਨਾ ਕਰ ਦੇਵੇ। ਇਸ ਕਰਕੇ ਮਨੁੱਖ ਦੀ ਟੇਕ ਲੈਂਦਾ ਹੈ, ਮਨੁੱਖ ਦੀ ਸ਼ਰਨ ਵਿੱਚ ਜਾਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਲਿਆ ਤੇਰਾ ਭੁਲੇਖਾ ਹੈ, ਤੇਰਾ ਭਰਮ ਹੈ, ਮਨੁੱਖ ਦੇ ਹੱਥ ਵਿੱਚ ਕੁਝ ਨਹੀਂ, ਮਨੁੱਖ ਦੀ ਜਿਹੜੀ ਟੇਕ ਹੈ ਵਿਅਰਥ ਹੈ। ਇਸ ਕਰਕੇ ਸਤਿਗੁਰੂ ਜੀ ਇੱਥੇ ਬੜੇ ਪਿਆਰ ਦੇ ਨਾਲ ਸਾਨੂੰ ਸਮਝਾ ਰਹੇ ਨੇ। ਮਾਤਾ ਗੰਗਾ ਜੀ ਕਹਿ ਰਹੇ ਨੇ ਕਿ ਜਿਹੜਾ ਚੰਦੂ ਹੈ ਨਾ ਬੜਾ ਦੁਸ਼ਟ ਹੈ, ਬੜੀ ਕੁਟਲ ਨੀਤੀ ਵਾਲਾ ਹੈ, ਉਹਦਾ ਸਰੀਰ ਭਾਵੇਂ ਮਨੁੱਖਾ ਹੈ ਪਰ ਉਹਦੇ ਕਰਮ ਜਿਹੜੇ ਨੇ ਉਹ ਚੰਡਾਲਾਂ ਵਾਲੇ।

0: ਨਾਸੀ ਜੋ ਸੰਸਾਰ ਨੂੰ ਘੜਨ ਵਾਲੀ ਅਤੇ ਭੰਜਣ ਹੁੰਦਾ ਹੈ ਨਾਸ਼ ਕਰਨ ਵਾਲੀ, ਉਹਨਾਂ ਦੇ ਵਿੱਚ ਏਡੀ ਵੱਡੀ ਤਾਕਤ ਸੀ, ਜਦੋਂ ਚਾਹੁੰਦੇ ਉਹ ਸੰਸਾਰ ਨੂੰ ਬਣਾ ਵੀ ਸਕਦੇ ਸਨ ਅਤੇ ਜਦੋਂ ਉਹਨਾਂ ਦੀ ਇੱਛਾ ਹੁੰਦੀ ਉਹ ਸੰਸਾਰ ਨੂੰ ਖਤਮ ਵੀ ਕਰ ਸਕਦੇ ਸਨ। ਪਰ ਉਹਨਾਂ ਨੇ ਏਡੀ ਵੱਡੀ ਤਾਕਤ ਦੇ ਮਾਲਕ ਹੁੰਦਿਆਂ, ਏਡੀ ਵੱਡੀ ਸਮਰੱਥਾ ਦੇ ਮਾਲਕ ਹੁੰਦਿਆਂ ਹੋਇਆ ਵੀ
1: ਸ਼ਿਮਾ ਨਿਧਾਨ ਸ਼ਾਂਤ ਚਿੱਤ ਹੋਏ,
0: ਆਪਣੇ ਜੀਵਨ ਨੂੰ ਇੰਨਾ ਸਾਦਗੀ ਵਾਲਾ ਬਣਾ ਕੇ ਰੱਖਿਆ ਕਿ ਉਹ ਸ਼ਿਮਾ ਨਿਧਾਨ ਅਤੇ ਸ਼ਾਂਤ ਚਿੱਤ ਹੋਏ। ਉਹ ਸ਼ਿਮਾ ਦੇ ਖਜ਼ਾਨੇ ਸਨ, ਉਹਨਾਂ ਦਾ ਮਨ ਬਹੁਤ ਸ਼ਾਂਤੀ ਵਾਲਾ ਸੀ, ਉਹ ਸ਼ਾਂਤ ਚਿੱਤ ਸਨ।
1: ਦੁਸ਼ਟ ਅੱਗੇ ਹੱਥ ਕਰਿਓ ਨਾ ਕੋਈ,
0: ਦੁਸ਼ਟ ਅੱਗੇ ਹੱਥ ਕਰਿਓ ਨਾ ਕੋਈ, ਭਾਵੇਂ ਕਿੱਡਾ ਵੀ ਕੋਈ ਦੁਸ਼ਟ ਬੰਦਾ ਉਹਨਾਂ ਦੇ ਕੋਲ ਆਇਆ ਹੈ, ਭਾਵੇਂ ਕਿਸੇ ਮਨੁੱਖ ਨੇ ਕਿੱਡੀ ਵੀ ਉਹਨਾਂ ਦੇ ਨਾਲ ਦੁਸ਼ਟਤਾ ਕੀਤੀ, ਕਿੱਡਾ ਵੱਡਾ ਪਾਪ ਕਮਾਇਆ, ਪਰ ਕਿਸੇ ਨੂੰ ਵੀ ਉਹਨਾਂ ਨੇ ਹੱਤਿਆ ਨਹੀਂ, ਕਿਸੇ ਦੀ ਵੀ ਉਹਨਾਂ ਨੇ ਹੱਤਿਆ ਨਹੀਂ ਕੀਤੀ, ਕਿਸੇ ਨੂੰ ਮਾਰਿਆ ਨਹੀਂ।
1: ਸਖਤ ਵਿਸਾਲੀ ਨਹੀਂ ਜਨਾਈ,
0: ਆਪਣੀ ਜਿਹੜੀ ਵੱਡੀ ਸ਼ਕਤੀ ਸੀ ਉਹਨਾਂ ਕੋਲ ਤਾਕਤ ਸੀ, ਉਸ ਨੂੰ ਕਦੇ ਜਣਾਇਆ ਨਹੀਂ।
1: ਜੇ ਉਹ ਸਰੀਰ ਸਮਾਂ ਨੇੜਾਈ,
0: ਜਦੋਂ ਜਾਣਿਆ ਕਿ ਸਾਡਾ ਸਮਾਂ ਨੇੜੇ ਆ ਗਿਆ ਹੈ ਸਰੀਰ ਨੂੰ ਤਿਆਗਣ ਦਾ, ਉਸ ਸਮੇਂ ਫਿਰ ਆਪਣਾ ਸਰੀਰ ਤਿਆਗ ਦਿੱਤਾ ਹੈ। ਪਰ ਜਿਹੜਾ ਦ੍ਰਿੜਤਾ ਸੀ, ਧਰਮ ਦਾ ਸਿਧਾਂਤ ਸੀ, ਉਸ ਨੂੰ ਨਹੀਂ ਛੱਡਿਆ, ਆਪਣੇ ਸਿਧਾਂਤ ਨੂੰ ਨਹੀਂ ਛੱਡਿਆ। ਸਤਸੰਗਤ ਜੀ, ਜਿਵੇਂ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਾਬਤ ਪੜ੍ਹਦੇ ਹਾਂ ਨਾ ਕਿ ਸੀਸ ਦਿਓ, ਮਹਾਰਾਜ ਜੀ ਨੇ ਸੀਸ 'ਤੇ ਦੇ ਦਿੱਤਾ, ਸਿਰਨ ਨਹੀਂ ਦਿੱਤਾ, ਆਪਣਾ ਸਿਦਕ ਨਹੀਂ ਛੱਡਿਆ, ਅਡੋਲ ਰਹੇ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣਾ ਜਿਹੜਾ ਸਿਦਕ ਹੈ ਉਸ ਨੂੰ ਕਾਇਮ ਰੱਖਿਆ, ਆਪਣੀ ਅੰਦਰ ਦੀ ਜਿਹੜੀ ਦ੍ਰਿੜਤਾ ਸੀ ਉਸ ਨੂੰ ਅਡੋਲ ਰੱਖਿਆ, ਡੋਲੇ ਨਹੀਂ, ਆਪਣੇ ਧਰਮ ਨੂੰ ਜਿਹੜਾ ਉਸੇ ਤਰ੍ਹਾਂ ਕਾਇਮ ਰੱਖਿਆ। ਸੀਸ ਦੇ ਦਿੱਤਾ, ਸ਼ਹਾਦਤ ਦੇ ਦਿੱਤੀ। ਇਹ ਗੱਲ ਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਮਝਾ ਰਹੇ ਨੇ ਕਿ ਭਾਵੇਂ

0: ਕਿ ਉਹ ਸਰਬ ਕਲਾ ਸਮਰੱਥ ਸਨ, ਉਹਨਾਂ ਦੇ ਕੋਲ ਏਡੀ ਵੱਡੀ ਤਾਕਤ ਸੀ, ਚਾਹੁੰਦੇ ਸੰਸਾਰ ਨੂੰ ਨਾਸ਼ ਵੀ ਕਰ ਸਕਦੇ ਸਨ, ਚਾਹੁੰਦੇ ਉਹ ਸੰਸਾਰ ਨੂੰ ਫਿਰ ਉਤਪਤ ਵੀ ਕਰ ਸਕਦੇ ਸਨ, ਏਡੀ ਵੱਡੀ ਉਹਨਾਂ ਦੇ ਕੋਲ ਤਾਕਤ ਸੀ। ਪਰ ਫਿਰ ਵੀ ਉਹ ਦਇਆ ਦੇ ਖਜ਼ਾਨੇ ਬਣ ਕੇ ਰਹੇ, ਸ਼ਾਂਤੀ ਦੀ ਪੁੰਜ ਬਣ ਕੇ ਉਹ ਸੰਸਾਰ ਵਿੱਚ ਵਿਚਰੇ। ਉਹਨਾਂ ਨੇ ਸ਼ਾਂਤੀ ਦਾ ਮੈਸੇਜ ਦਿੱਤਾ ਨਹੀਂ, ਸ਼ਾਂਤੀ ਨੂੰ ਕਮਾ ਕੇ ਵੀ ਦੱਸਿਆ ਵੀ ਸ਼ਾਂਤੀ ਹੁੰਦੀ ਕੀ ਹੈ, ਕਿਵੇਂ ਸ਼ਾਂਤ ਰਿਹਾ ਜਾ ਸਕਦਾ ਹੈ ਇੰਨੀ ਕਹਿਰ ਦੇ ਵਿੱਚ, ਏਡੇ ਵੱਡੇ ਰੁੱਖ ਦੇ ਵਿੱਚ। ਉਹਨਾਂ ਨੇ ਤੱਤੀ ਲੋਹ ਦੇ ਉੱਪਰ ਬੈਠ ਕਰਕੇ, ਤੱਤੀ ਤਵੀ ਦੇ ਉੱਪਰ ਬੈਠ ਕਰਕੇ ਵੀ ਸਤਸੰਗਤ ਜੀ ਇਹ ਬਾਣੀ ਪੜ੍ਹੀ, ਇਹ ਸ਼ਬਦ ਗਾਏ ਕਿ ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਸ਼ਬਦ ਗਾ ਕੇ ਉਹਨਾਂ ਨੇ ਇਹ ਦਰਸਾਇਆ ਕਿ ਗੁਰੂ ਨਾਨਕ ਦੇ ਘਰ ਦਾ ਇਹ ਸਿਧਾਂਤ ਹੈ, ਗੁਰੂ ਕੇ ਸਿੱਖਾ, ਜੇ ਕੋਈ ਤੈਨੂੰ ਤੱਤੀ ਤਵੀ 'ਤੇ ਵੀ ਬਿਠਾਉਂਦਾ ਹੈ ਅਤੇ ਉੱਥੇ ਬੈਠ ਕੇ ਵੀ ਉਸ ਅਕਾਲ ਪੁਰਖ ਦੀ ਸਿਫਤ ਦੇ ਵਿੱਚ ਜੁੜ ਕੇ ਰਹਿਣਾ, ਉਹਦੇ ਗੁਣ ਗਾਉਣੇ ਹਨ ਅਤੇ ਉਹਦੇ ਭਾਣੇ ਵਿੱਚ ਚੱਲਣ ਦੀ ਅਰਦਾਸ ਕਰਨੀ ਹੈ ਕਿ ਮਹਾਰਾਜ ਕਿਰਪਾ ਕਰਿਓ, ਤੁਹਾਡਾ ਜਿਹੜਾ ਭਾਣਾ ਹੈ ਇਹ ਮੈਨੂੰ ਮਿੱਠਾ ਕਰਕੇ ਲੱਗੇ, ਮੈਂ ਤੁਹਾਡੇ ਭਾਣੇ ਤੋਂ ਕਿਤੇ ਬਾਹਰ ਨਾ ਹੋ ਜਾਵਾਂ, ਡੋਲ ਨਾ ਜਾਵਾਂ। ਐਸਾ ਸਿਧਾਂਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਦਾ ਸੀ। ਉਸ ਸਿਧਾਂਤ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਾਤਾ ਗੰਗਾ ਜੀ ਦ੍ਰਿੜ ਕਰਵਾ ਰਹੇ ਹਨ।
1: ਤਿਸ ਵਿਦ ਆਪ ਚੱਲੇ ਢਿੱਗ ਸਾਹੂ,
0: ਤਿਸ ਵਿਦ ਆਪ ਚੱਲੇ ਢਿੱਗ ਸਾਹੂ, ਕਿ ਉਸੇ ਤਰ੍ਹਾਂ ਹੁਣ ਆਪ ਤੁਸੀਂ ਬਾਦਸ਼ਾਹ ਦੇ ਕੋਲ ਚੱਲ ਕੇ ਚੱਲੇ ਹੋ।
1: ਬੈਸ ਨਵੀਨ ਧਰਤ ਉਤ ਸਾਹੂ,
0: ਤੁਹਾਡੀ ਜਿਹੜੀ ਅਜੇ ਉਮਰ ਹੈ ਨਾ ਉਹ ਨਵੀਨ ਹੈ, ਅਜੇ ਤੁਹਾਡੇ ਸਰੀਰ 'ਤੇ ਨਵੀਂ ਨਵੀਂ ਜਵਾਨੀ ਆਈ ਹੈ, ਕਿਸ਼ੋਰ ਅਵਸਥਾ ਹੈ, ਤੁਹਾਡੇ ਮਨ ਵਿੱਚ ਬੜਾ ਉਤਸ਼ਾਹ ਹੈ।
1: ਇਹ ਸੁੱਤ ਮੈਂ ਵਾਰੀ ਬਹੁ ਵਾਰੀ,
0: ਇਹ ਪੁੱਤਰ ਜੀ ਮੈਂ ਤੁਹਾਡੀ ਤੋਂ ਬਹੁਤ ਵਾਰ ਬਲਹਾਰ ਕੁਰਬਾਨ ਜਾਂਦੀ ਹਾਂ।
1: ਬਿਨਾਂ ਪਿੱਛੇ ਮੁਝ ਸੰਕਟ ਭਾਰੀ,
0: ਤੁਹਾਨੂੰ ਦੇਖਣ ਤੋਂ ਬਗੈਰ ਮੈਨੂੰ ਬੜਾ ਭਾਰੀ ਦੁੱਖ ਹੁੰਦਾ ਹੈ ਜਦੋਂ ਤੁਸੀਂ ਮੈਨੂੰ ਦਿਸਦੇ ਨਹੀਂ।

0: ਮੇਰਾ ਇੱਕ ਆਸਰਾ ਹੋ, ਮੇਰੇ ਮਨ ਦੀ ਇਹ ਭਾਵਨਾ ਹੈ, ਹਮੇਸ਼ਾ ਮੈਂ ਤੁਹਾਨੂੰ ਦੇਖਦੇ ਰਹਾਂ।
1: ਸਦਾ ਆਨੰਦ ਰਿਤੇ ਬਹੁ ਲਹੋ,
0: ਤੁਸੀਂ ਇੱਕੋ ਹੀ ਮੇਰਾ ਆਸਰਾ ਹੋ, ਤੁਹਾਨੂੰ ਦੇਖ ਕੇ ਮੈਨੂੰ ਆਨੰਦ ਮਿਲਦਾ ਹੈ, ਇਸ ਕਰਕੇ ਸਦਾ ਆਨੰਦ ਰਿਤੇ ਬਹੁ ਲਹੋ। ਅਤੇ ਤੁਹਾਨੂੰ ਵੇਖ ਕੇ ਹਮੇਸ਼ਾ ਮਨ ਵਿੱਚ ਮੈਂ ਬੜਾ ਆਨੰਦ ਮਹਿਸੂਸ ਕਰਦੇ ਹਾਂ।
1: ਕਹਾਂ ਕਰੋ ਮੈਂ ਤੁਮ ਤੇ ਪਾਛੇ,
0: ਪੁੱਤਰ ਜੀ ਜਦੋਂ ਤੁਸੀਂ ਮੈਨੂੰ ਛੱਡ ਕੇ ਹੁਣ ਦਿੱਲੀ ਵਿੱਚ ਜਾਵੋ, ਦਿੱਲੀ ਨੂੰ ਜਾਵੋਗੇ ਨਾ, ਤੇ ਮੈਂ ਤੁਹਾਡੇ ਤੋਂ ਪਿੱਛੋਂ ਕੀ ਕਰਾਂਗੀ।
1: ਪੁੱਤਰ ਸਦਨ ਜਬ ਪਿੱਛੋਂ ਨਾ ਆਛੇ,
0: ਜਦੋਂ ਮੈਨੂੰ ਆਪਣਾ ਪੁੱਤਰ ਘਰ ਦੇ ਵਿੱਚ ਨਜ਼ਰ ਨਹੀਂ ਆਵੇਗਾ,
1: ਉਦਿਓ ਪਾਪ ਫਲ ਰਹੋ ਇਕੇਲੀ।
0: ਮਾਤਾ ਜੀ ਕਹਿੰਦੇ ਕੋਈ ਮੇਰਾ ਪਿਛਲਾ ਪਾਪ ਜਿਹੜਾ ਹੈ ਨਾ, ਉਹ ਉਦੇ ਹੋਇਆ ਹੈ, ਪਿਛਲਾ ਜੋ ਪਾਪ ਕਰਮ ਦਾ ਫਲ ਮੈਨੂੰ ਇਹ ਮਿਲਿਆ ਕਿ ਹੁਣ ਪੁੱਤਰ ਨੂੰ ਛੱਡ ਕੇ ਮੈਂ ਘਰ ਵਿੱਚ ਇਕੱਲੀ ਰਹਾਂਗੀ।
1: ਹਿਰਦੇ ਪ੍ਰਤੀ ਖਤ ਅਦਕ ਦੁਹੇਲੀ,
0: ਤੇ ਮੈਂ ਇੱਥੇ ਮਨ ਵਿੱਚ ਤੁਹਾਡੀ ਉਡੀਕ ਕਰਾਂਗੀ, ਤੁਹਾਡੀ ਉਡੀਕ ਵਿੱਚ ਜਿਹੜਾ ਮੇਰਾ ਹਿਰਦਾ ਹੈ, ਮਨ ਹੈ, ਬੜਾ ਦੁਖੀ ਹੋਵੇਗਾ।
1: ਕਰੋ ਸ਼ੀਘਰਤਾ ਆਮਨ ਮਾਹੀ,
0: ਮਾਤਾ ਗੰਗਾ ਜੀ ਕਹਿੰਦੇ ਪੁੱਤਰ ਜੀ ਦਿੱਲੀ ਤੋਂ ਵਾਪਸ ਆਉਣ ਵਾਸਤੇ ਤੁਸੀਂ ਛੇਤੀ ਕਰਿਓ, ਬਹੁਤਾ ਸਮਾਂ ਨਾ ਲਾਇਓ, ਬਹੁਤੀ ਦੇਰੀ ਨਾ ਕਰਿਓ।
1: ਮੁਝ ਦਿਸ ਪਿਖੋ ਬਿਸਾਰੋ ਨਾਹੀ,
0: ਮੇਰੇ ਵੱਲ ਹਮੇਸ਼ਾ ਤੁਸੀਂ ਦੇਖਣਾ ਹੈ, ਮੈਨੂੰ ਭੁਲਾਉਣਾ ਨਹੀਂ, ਮੈਨੂੰ

0: ਦਾਨਤਾ ਦੇ ਨਾਲ ਉੱਥੇ ਵਿਚਰਨਾ ਹੈ। ਜਿਹੜਾ ਵੀ ਕਰਮ ਕਰਨਾ ਹੈ ਨਾ, ਜੋ ਵੀ ਕਰਨਾ ਹੈ, ਬੜੀ ਸਾਵਧਾਨੀ ਦੇ ਨਾਲ ਕਰਨਾ ਹੈ।
1: ਕਰਮ ਕਾਲ ਕਰ ਭਇਓ ਵਿਯੋਗ,
0: ਕਰਮ ਕਾਲ ਕਰ ਭਇਓ ਵਿਯੋਗ। ਮਾਤਾ ਜੀ ਕਹਿੰਦੇ ਕਿ ਕਰਮਾਂ ਦੀ ਕਾਲ ਕਰਕੇ ਇਹ ਆਪਣਾ ਜਿਹੜਾ ਵਿਛੋੜਾ

0: ਜਦੋਂ ਸਾਧ ਸੰਗਤ ਜੀ ਮਾਤਾ ਗੰਗਾ ਜੀ ਦੇ ਇਹ ਜਿਹੜੇ ਵਚਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੁਣੇ ਹਨ,
1: ਧੀਰਜ ਦੀਨ ਪਾਖ ਸੁਭ ਰੀਤੇ,
0: ਉਸ ਸਮੇਂ ਫਿਰ ਮਾਤਾ ਜੀ ਨੂੰ ਨਾ ਚੰਗੇ ਤਰੀਕੇ

ਜੀ ਨੂੰ ਧੀਰਜ ਦਿੰਦੇ ਨੇ। ਇਹ ਅਗਲਾ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਉਹ ਸਰਵਣ ਕਰਾਂਗੇ। ਗੁਰੂ ਕੇ ਇਤਿਹਾਸ ਦੀ ਵਿਚਾਰ ਕਰਦੇ ਹਾਂ, ਦਾਸ ਪਾਸੋਂ ਬੇਅੰਤ ਭੁੱਲਾਂ ਹੋਈਆਂ ਨੇ, ਆਪਣੀਆਂ ਭੁੱਲਾਂ ਦੀ ਆਪ ਗੁਰੂ ਸੰਗਤ ਪਾਸੋਂ ਦਾਸ ਖਿਮਾ ਜਾਚਨਾ ਕਰਦਾ ਹੈ। ਗੁਰੂ ਕਿਰਪਾ ਕਰੇ, ਆਪ ਜੀ ਬੜੀ ਪਿਆਰ ਦੇ ਨਾਲ ਇਹਨਾਂ ਦੀਵਾਨਾਂ ਦੇ ਵਿੱਚ ਹਾਜ਼ਰੀ ਭਰਦੇ ਹੋ, ਵਿਸ਼ੇਸ਼ ਕਰਕੇ ਆਪ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਂਦੇ ਹੋ ਜੋ ਗੁਰੂ ਘਰ ਵਿਖੇ ਗੁਰਮਤਿ ਕੈਂਪ ਚੱਲ ਰਹੇ ਨੇ, ਕੀਰਤਨ ਦੀਆਂ ਕਲਾਸਾਂ, ਤਬਲੇ ਦੀਆਂ ਕਲਾਸਾਂ ਚੱਲ ਰਹੀਆਂ ਨੇ, ਗੁਰਬਾਣੀ ਦੀ ਸੰਥਿਆ ਕਰਵਾਈ ਜਾ ਰਹੀ ਹੈ। ਇਹਨਾਂ ਸਮੁੱਚੇ ਹੀ ਸਮਾਗਮਾਂ ਦੇ ਵਿੱਚ ਆਪ ਜੀ ਪਹੁੰਚਦੇ ਹੋ, ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਹੋ। ਇਹ ਬੜਾ ਵੱਡਾ ਆਪ ਜੀ ਦਾ ਵੀ ਉੱਦਮ ਹੈ, ਗੁਰੂ ਘਰ ਵੱਲੋਂ ਵੀ ਬੜਾ ਵੱਡਾ ਉਪਰਾਲਾ ਕੀਤਾ ਗਿਆ ਹੈ। ਛੁੱਟੀਆਂ ਦੇ ਵਿੱਚ ਹੁਣ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਵਾਸਤੇ ਇਹ ਬਹੁਤ ਵੱਡਾ ਯਤਨ ਪ੍ਰਬੰਧਕ ਜਨਾਂ ਵੱਲੋਂ ਕੀਤਾ ਗਿਆ ਹੈ। ਆਪ ਸੰਗਤ ਨੇ ਬੜਾ ਸਹਿਯੋਗ ਕੀਤਾ, ਅਜੇ ਕੁਝ ਦਿਨ ਹੋਰ ਇਸ ਕੈਂਪ 'ਤੇ ਰਹਿੰਦੇ ਨੇ। ਸੋ ਬੱਚਿਆਂ ਨੂੰ ਬੇਨਤੀ ਹੈ, ਬੱਚਿਆਂ ਦੇ ਮਾਪਿਆਂ ਨੂੰ ਵੀ ਬੇਨਤੀ ਹੈ ਕਿ ਜਿਹੜੇ ਬੱਚੇ ਅਜੇ ਇਸ ਕਲਾਸ ਵਿੱਚ ਨਹੀਂ ਆਉਂਦੇ ਉਹ ਵੀ ਜ਼ਰੂਰ ਗੁਰੂ ਘਰ ਵਿਖੇ ਆਉਣ ਦੀ ਕਿਰਪਾਲਤਾ ਕਰਨ, ਆਪਣੇ ਬੱਚਿਆਂ ਨੂੰ ਲੈ ਕੇ ਆਉਣ, ਤਾਂ ਕਿ ਬੱਚੇ ਜਿਹੜੇ ਨੇ ਉਹ ਗੁਰਬਾਣੀ ਨਾਲ ਗੁਰਮਤਿ ਦੇ ਨਾਲ ਜੁੜ ਕੇ ਆਪਣਾ ਜਿਹੜਾ ਜੀਵਨ ਹੈ ਉਸ ਨੂੰ ਸਫਲ ਬਣਾ ਸਕਣ, ਉਹਨਾਂ ਨੂੰ ਆਪਣੀ ਇਸ ਗੁਰੂ ਦੇ ਸਿਧਾਂਤ ਦੀ ਸਮਝ ਪੈ ਸਕੇ, ਗੁਰਬਾਣੀ ਨਾਲ ਜੁੜ ਕੇ ਉਹ ਆਪਣੇ ਜੀਵਨ ਦਾ ਲਾਹਾ ਲੈ ਸਕਣ। ਇਸ ਆਪ ਸੰਗਤਾਂ ਨੂੰ ਬੇਨਤੀ ਹੈ, ਜਿਵੇਂ ਸੈਕਟਰੀ ਸਾਹਿਬ ਜੀ ਨੇ ਸਰਦਾਰ ਚਰਨਜੀਤ ਸਿੰਘ ਜੀ ਸਮਰਾ ਜੀ ਉਹਨਾਂ ਨੇ ਵੀ ਆਪ ਜੀ ਨੂੰ ਬੇਨਤੀ ਕੀਤੀ ਹੈ ਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਗੁਰੂ ਘਰ ਦੇ ਵਿੱਚ ਵੱਡੇ ਵੱਡੇ ਜਿਹੜੇ ਸਮਾਗਮ ਨੇ ਹੋ ਰਹੇ ਨੇ ਉਹਨਾਂ ਸਮਾਗਮਾਂ ਦੇ ਵਿੱਚ ਵੀ ਆਪ ਜੀ ਨੇ ਹਾਜ਼ਰੀ ਭਰਨੀ ਹੈ। ਸੋ ਇਹ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਹੁਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਆਗਤ ਹੁਣ ਸਾਡੇ ਅਤਿ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ, ਉਹਨਾਂ ਦੇ ਜਥੇ ਪਾਸੋਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਆਜੂਨੀ ਸੈਭੰ ਗੁਰਪ੍ਰਸਾਦਿ ਜਪ। ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਆਜੂਨੀ ਸੈਭੰ ਗੁਰਪ੍ਰਸਾਦਿ ਜਪ। ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰਪ੍ਰਸਾਦਿ ਜਪ। ਆਦਿ ਸੱਚ ਜੁਗਾਦ ਸੱਚ,

ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤਾਂ ਰੱਖਿਆ ਪਰਮੇਸ਼ਵਰ ਹੈ। ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ। ਸਰਬ ਰੱਖਿਆ ਗੁਰਦਿਆਲ ਹੈ, ਭੈ ਦੂਖ ਬਿਨਾਸਨ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੈ, ਕਲ ਕਲੇਸ ਤਨ ਮਾਹਿ ਮਿਟਾਵੈ। ਸਿਮਰਾਉ ਜਸ ਸੰਭਰੀ ਕੈ, ਨਾਮ ਜਪਤਾ ਗਨਤ ਅਨੇਕ। ਵੇਦ ਪ੍ਰਾਨ ਸਿਮਰ ਸੁਧਾਖਿਰ, ਕਿਨੇ ਰਾਮ ਨਾਮ ਕਾਖਿਰ, ਕਿਨ ਕਾਇਕ ਜਿਹ ਜੀ ਵਸਾਵੈ, ਤਾ ਕਿ ਮਹਿ ਮੰਗਨ ਨ ਆਵੈ। ਕੰਕੀ ਏਕ ਤਰਸ ਤੁਹਾਰੁ, ਨਾਨਕ ਗੁਣ ਸੰਗ ਮੋਹਿ ਉਦਾਰੁ। ਸੁਖਮਿ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਕ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਮੁ ਦੁਖ ਜਮ ਨਾਸੈ, ਪ੍ਰਭ ਕੈ ਸਮੁ ਕਾਲ ਪਰ ਹਰੈ, ਪ੍ਰਭ ਕੈ ਸਮੁ ਦੁਸ਼ਮਣ ਡਰੈ, ਪ੍ਰਭ ਸਿਮਰਤਿ ਕਾਹੀ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਆਨੰਦ ਨ ਜਾਗੈ। ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ, ਪ੍ਰਭ ਕੈ ਸਮੁ ਦੁਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹੈ ਰੰਗ। ਪ੍ਰਭ ਕੈ ਸਿਮਰਨ ਰੇਤ ਸਿੰਧ ਨਾਮ ਨਿਰਧਉ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸਾ ਦੂਜਾ। ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ, ਪ੍ਰਭ ਕੈ ਸਿਮਰਨ ਹੋਇ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ, ਸੇ ਸਿਮਰਹਿ ਜਨਾਬ ਸਿਮਰਾਇ, ਨਾਨਕ ਤਾ ਕੈ ਲਾਗੋ ਪਾਈ।

ਹੈ ਜਿਸ ਮਹਾਂ ਪਾਇ ਆਂਦੂ ਜਾਂਦਾ ਰਹਿ ਤਹਿ ਵਰਨਾਮ ਸੰਗ ਤੇਰੇ ਚੱਲੈ ਜਹ ਮੁਸਕਰ ਹੋਇਆ ਤੁਪੈਰੀ ਹਰਪਨਮ ਕਨਮਾਹੇ ਵਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰਪੁਨ ਨਾਮ ਕੂਟ ਪਾਪ ਪਰ ਹਰੈ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪੈ ਵਹੁ ਸੁਖ ਕਨੇਰੇ ਸਗਲ ਸ੍ਰੇਸ਼ਠ ਕੋ ਰਾਜਾ ਦੁਖੀਐ ਹਰਿਕਾ ਨਾਮ ਜਪਤ ਹੋਇ ਸੁਖੀਐ ਨਾਹ ਕਰੋ ਰੀ ਬੰਧਨ ਪਰ ਹਰਿਕਾ ਨਾਮ ਜਪਤ ਨਿਹ ਤਾਰਾ ਕੁਮਾਰ ਰੰਗ ਤਿਖ ਨਾ ਬੁਝਾਵੈ ਹਰਿਕਾ ਨਾਮ ਜਪਤ ਆ ਗਾਵੈ ਜਿਹ ਮਾਰਗ ਇਹੋ ਜਾਤ ਅਗਲੈ ਤਹ ਹਰ ਨਾਮ ਸੰਹੋਤ ਸੋਹਿਲੈ ਸਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਸ਼ਬਦ ਨਹਿ ਕੋਟ ਲਖ ਬਾਹੀ।

ਭਗਤ ਜਨਕ ਬਰਤਨ ਨਾਮ ਸੰਤ ਜਨਕ ਅਮਨ ਵਿਸਰਾਮ ਹਰਿ ਕਾ ਨਾਮ ਦਾਸ ਝੂਟ ਹਰਿ ਕਾ ਨਾਮ ਉਤਰੇ ਜਨ ਕੋਟ ਹਰਿ ਜਸ ਕਰਤ ਸੰਤ ਤਨ ਰਾਤ ਹਰਿ ਹਰਿ ਆਵਕ ਸਾਧ ਕਮੈਤ ਹਰਿ ਜਨ ਕਾ ਹਰਿ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੀ ਰੰਗੀ ਕੈ ਨਾਨਕ ਜਨ ਕਾ ਬਿਰਤ ਬਿਬੀ ਕੈ ਹਰਿ ਕਾ ਨਾਮ ਜਨ ਕਾ ਮੁਕਤ ਜੁਗਤ ਹਰਿ ਕਾ ਨਾਮ ਜਨ ਕਾ ਤ੍ਰਿਪਤ ਭੁਗਤ ਹਰਿ ਕਾ ਨਾਮ ਜਨ ਕਾ ਰੂਪ ਰੰਗ ਹਰਿ ਨਾਮ ਜਪਤ ਕਾਬੁ ਪਾਰਾ ਨਾ ਭੰਗ ਹਰਿ ਕਾ ਨਾਮ ਜਨ ਕੀ ਵਡਿਆਈ ਹਰਿ ਕਾ ਨਾਮ ਜਨ ਸੋਭਾ ਪਾਈ ਹਰਿ ਕਾ ਨਾਮ ਜਨ ਕਾ ਭੋਗ ਜੋਗ ਹਰਿ ਨਾਮ ਜਪਤ ਕਛੁ ਨਾਹੀ ਵਿਯੋਗ ਜਨ ਰਾਤ ਹਰਿ ਨਾਮ ਕੀ ਸੇਵਾ ਨਾਨਕ ਪੂਜਾ ਹਰਿ ਹਰਿ ਦੀਵਾ ਹਰ ਹਰਿ ਜਨ ਕਾ ਮਾਰਕ ਜਿਨ ਹਰਿ ਤਨ ਜਨ ਕਵੈ ਕੋ ਪ੍ਰਭ ਦੀਨ ਹਰਿ ਹਰਿ ਜਨ ਕਾ ਊਟ ਸਤਾਣੀ ਹਰਿ ਪ੍ਰਤਾਪ ਜਨ ਅਵਰਨਾ ਜਾਣੀ ਓਤ ਪੋਤ ਜਨ ਹਰਿ ਰਸ ਰਾਤੀ ਸੁਨ ਸਮਾਧ ਨਾਮ ਰਸ ਮਾਤੀ

ਬਹ ਸ਼ਾਸਤਰ ਬਹ ਸਿਮਰਤੀ ਪੇਖੇ ਸਰਬ ਢੋਰ ਪੂਜਸ ਨਾਹਿ ਹਰ ਹਰਿ ਨਾਨਕ ਨਾਮ ਅਮੋਰਸਪਦੀ ਜਪ ਤਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਮੁਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਭ ਤਿਆਗ ਮਨ ਮੰਦੀ ਫਿਰਿਆ ਨੂੰ ਪ੍ਰਕਾਰ ਕੀਏ ਬਹ ਰਤਨਾ ਪੂਰਨ ਦਾਨ ਹੋਮੇ ਬਹ ਰਤਨਾ ਸਰੀਰ ਕਟਾਏ ਹੂੰ ਮੈਂ ਕਰ ਰਾਤੀ ਵਰਤ ਨਿਮ ਕਰ ਬਹ ਭਾਤੀ ਨਹਿ ਤੁਲ ਰਾਮ ਨਾਮ ਵਿਚਾਰ ਨਨ ਗੁਰਮ ਨਾਮ ਜਪੀ ਇਕ ਬਾਰ ਨਾਮ ਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾਂ ਦਾਸ ਤੁਪੀ ਸਰਤੀ ਵੈ

ਸੋਭਾਈ

ਜਾਗਿਟਹਿ ਪਾਵ ਦੁਰਗ ਹਮਾਰ ਨਿਰਦ ਸਾਹਿਬ ਸਾਰੰਗ ਦੇ ਜਨ ਸਦਾ ਸਦੈ ਹੁਕੁਲਨਹਾਰ ਨਾਨਕ ਰਾਖਨਹਾਰ ਅਪਾਰ ਰਤਨ ਦਿਆ ਕੌੜੀ ਸੰਗ੍ਰਹਿ ਚਾਹਿ ਸਾਚ ਝੂਠ ਝੂਠ ਸੰਗ ਮਾਚਾ

ਪੰਕਰ ਕਰਮ ਤੂੰ ਠਾਕੁਰ ਤੂੰ ਪਹਿਰਦਾਸ ਜੀਉ ਪਿੰਡ ਸਭ ਤੇਰੀ ਦਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿਸੂਸ ਨਿਰਗੁਣ ਜਾਨਾ ਤੁਮਰਾ ਤੂੰ ਜੇ ਤੂੰ ਜਪ

ਸਲੀਤ ਵਿਕਾਰ ਬਿਨ ਗੁਜ ਮਿਥਿਆ ਸਭ ਭਾਈ ਸਫਲ ਦੀ ਹਨੈਨ ਕੋ ਹਰ ਹਰ ਨਾਮ ਲੈ ਬਿਰਤ ਸਾਖ ਯਾਰ ਜਾ ਸਾਜ ਬਿਨਾ ਕਹਿ ਉਬਤ ਪੂਜਾ ਬਿਰਥ ਨਾਮ ਬਿਨਾ

ਪ੍ਰਸਾਦ ਸੁਖ ਸਹਿਜ ਸਮਾਇ ਵਹਿ।

ब्रह्म ज्ञानिक मित्र सत्र सुम ब्रह्म ज्ञानिक नाह अभिमा

ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਹ ਨਮਨ ਤੇ ਡਰੈ ਇੰਦਰੀ ਜੀਤ ਪੰਜ ਦੁਖ ਤੇ ਰਹਿਤ ਨਨ ਕੂੜ ਮਧਿ ਕੋਇ ਸਾ ਪਰਸ ਵੈ ਸੁਨੋ ਸੋ ਜਹੁ ਪ੍ਰਸੋ ਪ੍ਰਸੰਨ ਬਿਸਨ ਕੀ ਮਾਇਆ ਤੁਹ ਭਿੰਨ ਕਰਮ

ਗਿਆਨ ਜੀ ਗਜਾਨੇ ਅੰਤ ਨਾ ਪਾਰਾ ਪਾਰ ਨਾਨਕ ਰਚਨਾ ਪ੍ਰਭ ਰਚੀ ਬਖ ਵਿਦੰਗ ਪ੍ਰਕਾਰ ਅਸਪਤਿ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਆਵਹਾਰੀ ਕਈ ਕੋਟ ਪੈ ਤੀਰਥ ਵਾਸ ਕਈ ਕੋਟ ਮਨ ਪ੍ਰਮਹਾ ਉਦਾਸ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰ ਕਈ ਕੋਟ ਕਾਵ ਕਾਵ ਵਿਚਾਰ ਕਈ ਕੋਟ ਨਾਵ ਤਨ ਨਾਮ ਧਿਆਨ ਨਾਨ ਕਰਤ ਕੰਦ ਨਾਮ ਪਾਵ ਕਈ ਕੋਟ ਪੈ ਅਪਮਾਨੀ ਕਈ ਕੋਟ ਆਉਂਦਾ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮ ਨਕੋਰ ਕਈ

ਸਮਾਧ ਆਕੰਦਰਾ ਜਨਕ ਹੋਇਆ ਪ੍ਰਿਆਪ ਨਾਨਕ ਪ੍ਰਭ ਸੋਜ ਕਈ ਕੋਟ ਉਪਾਰ ਬ੍ਰਹਮ ਪਿਦਾਸ ਦਿਨ ਹੋਵਤ ਆਤਮ ਪ੍ਰਕਾਸ਼ ਕਈ ਕੋਟ ਤਤ ਕੀ ਬੀਤੀ ਸਦਾ ਨਿਹਾਰ ਹੈ ਗੁਨੇਤਰੇ ਕਈ ਕੋਟ ਨਾਮ

ਸੰਤ ਸਰਣ ਜੋ ਜਨ ਪਰੈ ਸੋ ਜਨ ਤਰਨ ਹਾਇ ਜੋ ਸੰਤ ਕਿ ਨਿੰਦੈ ਨਾਨਕਾ ਬਹਿਰੁ ਬਹਿਰੁ ਅਵਤਾਰ ਅਸ਼ਟਪਦੀ ਸੰਤ ਕਾ ਦੁਖ ਨਾਰ ਜਗਟ ਸੰਤ ਕਾ ਦੁਖ ਜਮਤਿ ਨਹਿ ਛੁਟੈ ਸੰਤ ਕਾ ਦੁਖ ਨ ਸੁਖ ਸਭ ਜਾਇ ਸੰਤ ਕਾ ਦੁਖ ਨ ਨਰਕ ਮਹਿ ਪਾਇ ਸੰਤ ਕਾ ਦੁਖ ਨ ਮਾਤ ਹੋਇ ਮਲਿਨ ਸੰਤ ਕਾ ਦੁਖ ਨ ਸੋਭਾ ਤਿਨ ਹੀਨ ਸੰਤ ਕੀ ਹਤੀ ਕੋ ਰਖਾ ਨ ਕੋਇ ਸੰਤ ਕਾ ਦੁਖ ਨ ਸਾਨ ਪ੍ਰਵਿਸ਼ਟ ਹੋਇ।

ਜਦ ਪਾਹੀ ਸੰਤਕ ਨੰਦਕ ਮਹਾਤ ਤਾਏ ਸੰਤਕ ਨੰਦਕ ਕੇਨ ਟਿਕਨ ਨਾ ਪਾਏ ਸੰਤਕ ਨੰਦਕ ਮਹਾਤ ਯਾਰਾ ਸੰਤਕ ਨੰਦਕ ਪਰਮੇਸ਼ਰ ਮਾਰਾ ਸੰਤਕ ਨੰਦਕ ਰਾਜ ਦੀਨ ਸੰਤਕ ਨੰਦਕ ਦੁਖ ਯਾਰ ਦੀਨ ਸੰਤ

ਲਾਇ ਜਿਉਂ ਜਲ ਵਿਹੂਨ ਵਚਰੀ ਤੜਫੜਾਈ। ਸੰਤ ਕਦੋ ਕਿ ਭੂਖਾ ਨਹਿ ਰਾਜਾ ਜਿਉਂ ਪਾਵ ਗਿਉਂ ਤਨਹਿ ਤ੍ਰਾਪੈ। ਸੰਤ ਕਦੋ ਕਿ ਛੁਟਿਆ ਕੀ ਲੈ ਜਿਉਂ ਗੁਆੜ ਤੇਲ ਕੀਤ ਵਹਿ ਦੋ ਹੇਲਾ। ਸੰਤ ਕਦੋ ਕਿ ਧਰਮ ਤੇ ਰਹਿਤ ਸੰਤ ਕਦੋ ਕਿ ਸਤਿ ਮਿਥਿਆ ਕਹਿਤ। ਕੀਰਤਨ ਕਹਿ ਤੁਰ ਹੀ ਪਇਆ ਨੰਦ ਜੋ ਦੇਹ ਪਾਵ ਸੂਈ ਥਿਆ। ਸੰਤ ਕਦੋ ਕਿ ਵਿਗੜ ਤੂੰ ਭੋਏ ਜਾਏ। ਸੰਤ ਕਦੋ ਕਿ ਕਉ ਦਰਗਹ ਮਿਲੈ ਸਜਾਏ। ਸੰਤ ਕਦੋ ਕਿ ਸਦਾ ਸਹਿ ਪਾਈਐ। ਸੰਤ ਕਦੋ ਕਿ ਨਾ ਮਰਿਆ ਨਾ ਜੀਵਾਈਐ। ਸੰਤ ਕੇ ਦੁੱਖ ਕੀ ਪੂਜਾ ਨਾਸਾ। ਸੰਤ ਕੇ ਦੁੱਖ ਉੱਠ ਚਲੈ ਨਿਰਾਸਾ। ਸੰਤ ਕੇ ਦੁੱਖ ਨਾ ਦ੍ਰਿਸ਼ਟਾ ਪੂਜਾ ਹੈ ਪਾਵੈ ਤਸਾ ਕੋਈ ਹੋਏ ਪਇਆ ਕਰਤ ਨਾ ਬੇਟਾ। ਕੋਈ ਨਾਨਕ ਜਾਨ ਸੱਚਾ ਸੋਈ ਸਭ ਕਰ ਦਸ ਕੇ ਉਹ ਕਰਨ ਯਾਰ ਸਦਾ ਸਦਾ ਦਸ।

ਤਜਹੁ ਸਿਆਨੁ ਸੁਰ ਜਨਹੁ ਸਿਮਰਹੁ ਹਰਿ ਹਰਿ ਰਾਈ ਕਾ ਸਹਰ ਮਨ ਰਖਹੁ ਨਾਨਕ ਦੂਖ ਪਰਮ ਭਉ ਜੈ ਅਸ਼ਟਪਦਿ ਮਾਨੁਖ ਕੀ ਟੇਕ ਬ੍ਰਿਤਿ ਸਭ ਜਾਨ ਜੀਵਨ ਪੈ ਕਾ ਭਗਵਾਨ ਜਿਸ ਕਾ ਦੀਆ ਰਹਿ ਆਗ ਹੈ ਬਹੁਨ ਤ੍ਰਿਸਨਾ ਲਾਗ ਆਇ ਮਰ ਰਖੈ ਕੁਆ ਪਮਾਨੁਖ ਕੈ ਕੇਸ ਨਾਹਿ ਹਾਥ ਤਿਸਕਾ ਕੰਬੂਜ ਸੁਖ ਹੋਇ ਤਿਸਕਾ ਨਾਮ ਰਖੰਡ ਪੁਰੋਇ ਸਿਮਰ ਸਿਮਰ ਸਿਮਰ ਪ੍ਰਭ ਸੋਇ ਨਾਨਕ ਬਿਘਨ ਨਾ ਲਾਗਾ ਕੋਇ ਉਸਤਤ ਮਾਨ ਮਹਿਕਾਰ ਨਿਰੰਕਾਰ ਕਰਮਨ ਮੇਰੇ ਸਤਿ ਵਿਆਹ ਹਰ ਨਿਰਮਲ ਰਸਨਾ ਮਨ ਪੀਓ।

ਮੱਥਾ ਵਡਭਾਗੀ ਤੀ ਜਨ ਜਗ ਮਹਿ ਸਦਾ ਸਧਾਰ ਜੁਗਨ ਗਾਹੀ ਰਾਮ ਨਾਮ ਜੋ ਕਰਹਿ ਵਿਚਾਰ ਸੇਤਨਵੰਤ ਕਨਿ ਸੰਸਾਰ ਮਨ ਤਨ ਮੁਖ ਬੋਲੇ ਹੈ ਹਰ ਮੁਖੀ ਸਦਾ ਸਦਾ ਜਨ ਹੁੰਦੀ ਸੁਖੀ ਏ ਕੋਈ ਏਕਾਇਕ ਪਛਾਣੇ ਦੋਤ ਵਿਉਹ ਸੋਝ ਜਾਣਾ ਨਾਨਕ ਸੰਗ ਜਿਸ ਕਾ ਮਨ ਮਾਨਿਆ ਨਾਨਕ

ਤੇ ਆਵੇ ਸੋ ਸੰਤ ਸੋ ਹਿਰਨ ਹਿੰਦਲਾਵੇ। ਜਿਹ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹ ਕਿਹ ਤੇ ਡਰੈ। ਜੈਸਾ ਸਤਿ ਹਦਰ ਹਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀ ਜਿਆ ਗੁਰੂ ਪ੍ਰਸਾਦ ਤਥਾ ਪੂਜਿਆ। ਜਾਪਦੀ ਖਾਵ ਤਬ ਸਭ ਕਿਸ ਮੂਲ ਨਾਇਨ ਸੋ ਸੂਖਮ ਵੈ ਸੋਇ ਅਸਤੋ ਨਹਿ ਕਿਸਨ ਮੈਂ ਨਹਿ ਕਿਸ ਮਾਰੈ। ਆਪਨ ਚਲਦਾ ਆਪ ਹੀ ਕਰੈ ਆਪਨ ਜਾਪਨ ਦ੍ਰਿਸ਼ਟ ਅੰਦ੍ਰਿਸ਼ਟ ਆਗ ਕਰ ਤਰ ਸਭ ਸ੍ਰੇਸ਼ਟ। ਆਪ ਹੀ ਆਪ ਸਗਰ ਮਹਾਪ ਅਨਕ ਜੁਗਤ ਰਾਜ ਥਾ ਪਿਉ ਥਾ ਪਿਵਨਾਸੀ ਨਾਹਿ ਕਿਸ ਕੰਡ ਤਾਰਨ ਤਾਰ ਬ੍ਰਹਮੰਡ ਅਲਖ ਪੀਵ ਪੁਰਪੁਰਤਾ ਬਾਪ ਜਪਾਇ ਤਨਾਨ ਜਾਪ ਜਿਨ ਪ੍ਰਭ ਜਾਤ ਸੋ ਸੋ ਬਾਵੰਤ ਸਭ ਸੰਸਾਰ ਉਦਰਾ ਧਨਵੰਤ। ਪ੍ਰਭ ਕੀ ਸੇਵਕ ਸਗਰੇ ਉਧਾਰਨ ਪ੍ਰਭ ਸੇਵ ਤੁ ਸਾਰਨ ਆਪਿ ਮੇ ਲੈ ਲੈ ਕਿਰਪਾਰ ਗੁਰ ਕਾ ਸਭ ਜਾ ਪੈ ਨਿਹਾਰਨ ਕੀ ਸੇਵਾ ਸੁ ਵਿਰਾਗ ਹੈ ਜਿਸ ਨੂੰ ਕਿਰਪਾ ਕਰਮ ਬਿਟ ਭਾਗ ਨਾਮ ਜੋਗ ਪਾਵ ਬਿਸਰਾਮ ਨਾਨਕ ਤਨ ਪੁਰਖ ਕਉ ਤੁਮ ਕਰਮਾਨ ਜੋ ਕੀ ਸ ਕਰੈ

ਜਨ ਸਰੂਪ ਸਰਬ ਕਲਾ ਪਾਰ ਪੂਰ ਪਰਾ ਵਿਰਥਾ ਜਾਨਨ ਹਾਰ ਜਾ ਕੇ ਸਿਮਰਨ ਉਦਰੀਆ ਨਾਨਕ ਦੇਹ ਬਲਹਾਰ ਅਸਪਦੀ ਟੂਟੀ ਗਾਣਨ ਹਾਰ ਗੋ ਪੈਰ ਸਰਬ ਜੀ ਆਪ ਹੀ ਪ੍ਰਤ ਪੈਰ ਸਭ ਚਿੰਤਾ ਜਹ ਮਨ ਮਾਇ ਹੋਏ ਦੇਹ ਤੇ ਬਿਰ

ਕੁਰਬਾਨ ਸਾਧ ਸੇਵਾ ਵਡਭਾਗੀ ਪਾਈਆ ਸਾਧ ਸੰਗ ਹਰ ਕੀਰਤਨ ਗਾਈਆ ਅਨਕ ਵਿਘਨ ਦੇ ਸਾਧੂ ਰਾਖ ਹਰ ਗੁਣ ਗਾਇਆ ਅੰਮ੍ਰਿਤ ਰਾਹ ਚਾਖ ਉੜ ਗਏ ਸੰਤ ਹੈ ਤਰਾਇ ਸਰਬ ਸੁਖ ਨਾਨਕ ਪਾਇਆ ਮ੍ਰਿਤ ਕਉ ਜੀ ਬਲ ਨਾਰ ਪੂਤ ਕਉ ਦੇਵ ਆਧਾਰ ਸਰਬ ਨਿਧਾਨ ਜਾਗ ਦ੍ਰਿਸ਼ਟੀ ਮਾਹਿ ਪ੍ਰਭੁ ਲੇਖ ਕਾ ਲੈਣਾ ਪਾਇਆ ਸਭ ਕਿਸ ਦਾ

ਜੀਵ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਧੰਨ ਦਇਆਲ ਬਖਸ਼ਣ ਸਾਹਿਬ ਤ੍ਰਿਕ ਚੰਨ ਪਾਵ ਨਾਨਕ ਮਨਿ ਹੁਨ ਰਾਮ ਮਨ ਸਾ ਪੂਰਨ ਸਰਨਾ ਜੋਗ ਜੋ

ਸੂਤ ਸਮਰਤ ਗਿਆਨ ਧਿਆਨ ਜਿਨ ਦੀ ਜਾਂਦਾ ਨਾਮ ਧਿਆ ਵਹਿਸੀ ਤਿਹੁ ਗੁਣ ਮਹਿ ਜਗ ਪਰਮਾਈ ਜਨਮ ਮਰੈ ਫਿਰਾਵੈ ਜਾਇ ਊਚ ਨੀਚ ਤਸਕੀਅ ਸਥਾਨ ਜੈਸਾ ਜਨਾ ਵੈ ਦਸ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੀਹ ਕਰੈ ਕਿ ਰੰਗ ਨਾਨਾ ਵਿਦ ਕਿਨ ਵਿਸਥਾਰ ਪ੍ਰਭ ਨਾਸੀ ਏਕ ਓਂਕਾਰ ਨਾਨਾ ਚੌਧ ਕਰੇ ਖਿਨ ਮਾਇ ਹੀ ਪੂਰੇ ਹੁਕਮ ਸਭ ਠਾਇ।

ਸਤਿ ਜਾਪ ਸਤਿ ਕਿਰਿਆ ਸਭ ਸਾਥ ਆਪ ਜਾਣੇ ਆਪਣੀ ਮਿਤ ਗਾਤ ਜਿਸ ਦੇ ਸ੍ਰੇਸ਼ਟ ਸੋ ਕਰਨ ਆਰ ਆਪਣਾ ਬੁਝ ਕਰ ਵਿਚਾਰ ਕਰ ਤੇ ਕਿਵੇਂ ਇਤਨਾ ਜਾਣੇ ਕੀ ਆ ਨਾਨਕ ਜੋਤ ਪਾਵ ਸੋ ਵਰਤੀ ਆ ਬਿਸਮਨ ਬਿਸਮ ਪੈ ਬਿਸਮਾਇ ਜਨ ਪੂਜਿਆ ਦਿਖਾ ਸਵਾਦ ਪ੍ਰਭ ਕਰ ਰੰਗ ਰਾਜ ਜਨ ਰਹੇ ਗੁਰ ਕਾ ਭਜਨ ਪਦਾਰਥ ਲਹੇ ਪੂਜਾ ਦਾਤੀ ਤੂੰ ਘਟ ਨਾਰ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸੇਵਕ ਸੋ ਵਟ ਪਾਗੀ ਜਨ ਕਾ ਸੰਗੀ ਕਿਲ ਵਿਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰੂ ਪ੍ਰਸਾਦ ਨਾਨਕ ਹਰ ਪਾਵੈ ਸਲੋਕ ਆਦ ਸੱਚ ਯੁਗ ਆਦ ਸੱਚ ਹੈ ਪ੍ਰਿਯ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ

ਕਹੇ ਗਨਜਾਨ ਆਠ ਪਹਿਰੂ ਪ੍ਰਭਾ ਸਹਿਜੂ ਦੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕਿਉ ਟੈ ਦੇਹ ਮਨ ਤਨ ਆਪਣਾ ਤਿਨ ਜਾਨ ਦੇਹ ਜਿਨ ਜਾਨ ਆਪਣਾ ਪ੍ਰਭੂ ਸਹਿਤ ਸੋ ਜਾਨ ਸਰਤੁ ਕਾ ਦਾਤਾ ਤਿਸ ਕੀ ਸਰਨ ਸਰ ਸੁਖ ਪਾਵੈ ਹੰਤ ਕੇ ਦਰਸ ਸਪਾ ਮਿਟਾਵੈ ਔਰ ਸਿਆਨ ਸਗਲ ਛਾੜ ਤਿਸ ਜਨ ਕੀ ਦੂਸਰੀ ਵਾ ਲਾਗਾ ਜਾਨ ਹੋਈ ਤੇਰਾ ਨਾਨਕ ਤਿਸ ਜਨ ਕੀ ਪੂਜਾ ਸਾਤ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸ ਕਾ ਸੰਗ ਸਿਖ ਉਤਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕਰ ਪ੍ਰਤ ਪਾਰ ਸਿਵ ਕਉ ਗੁਰ ਸਦਾ ਦਇਆਲ ਸਿੱਖ ਗੁਰ ਦੁਰਮਤ ਮਲ ਹਿਰੈ ਗੁਰ ਬਚਨ ਹਰ ਨਾਮ ਉਚਰੈ ਸਤਿਗੁਰ ਸਿੱਖ ਬੰਧਨ ਕਾਟ ਗੁਰ ਕਾ ਸਿੱਖ ਬਕਾਰ ਦਿਆਟ ਸਤਿਗੁਰ ਸਿੱਖ ਨਾਮ ਤਨ ਦੀ ਗੁਰ ਕਾ ਸਿੱਖ ਗੁਰ ਪਾਵੀ ਹੇ ਸਤਿਗੁਰ ਸਿੱਖ ਹਰਤ ਬਲਤ ਸਵਾਰ ਨਾਨਕ ਸਤਿਗੁਰ ਸਿੱਖ ਕਾਵ ਜੀ ਨਾਲ ਸਮਾਰ

ਸ੍ਰੀ ਗੁਰੂ ਮਿਲ ਸਰਗਤ ਜਨ ਸੋ ਸਾਧ ਬ੍ਰਜ ਸਰੇ ਦਹਰ ਨਾਵਨ ਕੁਬੈਰ ਗੁਰ ਕਬਰ ਜਾਉ ਸਰਵਨ ਦਾਨ ਜੀ ਅਕਾ ਦਾਤਾ ਪਹਿਰ ਉਪਾਰ ਨਵ ਰੰਗ ਰਾਤ ਬ੍ਰਹਮ ਜਨ ਜਨਮ ਪਾਰ ਬ੍ਰਹਮ ਜੀ ਕਹਿ ਆਵਨ ਕਹਿ ਪਰਮ ਸਹਿਸ ਸਿਆਨ ਪ੍ਰਯਾ ਨ ਜਾਈਐ ਨਨਕੈ ਸਗੁਰ ਬੁੜ ਭਾਗੀ ਪਾਈਐ ਸਫਲ ਦਰਸਨ ਪੀਖਤ ਪੁਨੀਤ ਪਰ ਸਤ ਚਰਨ ਗਾਤ ਨਿਰਮਤ ਦੀਤ ਪੀਠ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹ ਕਵੇ ਸੁਨ ਕਰ ਬਚਨ ਕਰਨ ਆਗਹ ਨੇਮ ਸੰਦੁਖਾਤਮ ਪ੍ਰਤੀਆਨ ਪੂਰਾ ਗੁਰ ਅਖਿਆ ਜਾ ਕਾ ਮੰਤਰ ਪੂਰਾ ਗੁਰ ਅਖਿਆ ਜਾ ਕਾ ਮੰਤਰ ਅੰਮ੍ਰਿਤ ਦਿਠ ਪੀਖਾ ਹੋਇ ਸੰਤ ਗੁਣ ਬੇਅੰਤ ਕਿਉਂ ਦਿਨ ਪਾਏ ਨਨ ਜਿਹ ਪਾਵ ਦਹਿ ਮਿਲਾਏ ਜਿਹ ਵਾਹਿਗੁਰੂ ਸਤ ਅਨੇਕ ਸਾਧ

ਸਿਮਰਤ ਸਾਸਤ ਵੇਦ ਵਿਚਾਰ ਹਰਿ ਕੀ ਭਗਤ ਕਰ ਮਲਾਈ ਮਲ ਵੰਸ਼ਤ ਨਨ ਫਲ ਪਾਇ ਸੰਗ ਨ ਚਾਲ ਸਤਿ ਵਿਰਾ ਤਨਾ ਤੁਮ ਕੈ ਲਪਟਾਵੇ ਮੂਰਖ ਮਰੈ ਸਤਿ ਵੇਦ ਪਟਾਂ ਪਰ

ਗੁਰ ਕੀ ਮਾਤਾ ਤੂੰ ਲਿਖ ਗਿਆਨ, ਭਗਤ ਬਿਨਾ ਬਾਟੂ ਬਿਸਿਆਨ, ਹਰ ਕੀ ਭਗਤ ਕਰ ਮਨ ਮੀਤ, ਨਿਰਮਲ ਤੁਮਾਰੂ ਚੀਤ, ਚਰਨ ਕਮਲ ਰਾਖ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਹੀ, ਆਪ ਜਪ ਹਾਵਰਾ ਨਾਮ ਜਪਾਵ, ਸੁਨਤ ਕਹਿਤ ਰਹਿਤ ਕਤ ਪਾਵ, ਹੁਸਾਰ ਪੂਤ ਸਦ ਹਰ ਗੁਣ ਨਾਮ, ਸਹਿਜ ਸੁਭਾਇ ਨਾਨਕ ਗੁਣ ਗਾਇਵ, ਗੁਣ ਗਾਵਤ ਤ੍ਰਿ ਉਤਰ ਸਮੈਟ, ਵੰਸ ਜਾ ਹੋਮੈ ਵਿਖ ਫੈਲ, ਹੋਹਿ ਅਚੰਤ ਬਾਸਾ ਸੁਖ ਨਾਲ, ਸਾਸ ਗ੍ਰਾਸ ਹਰ ਨਾਮ ਸਮਾਦ, ਵਿਛਾੜ ਸਿਆਮ ਸਗਲੀ ਮਨ, ਸਾਸਨ ਪਾਲ, ਸਜ ਤਨ ਹਰ ਪੂੰਜੀ ਸੰਚ ਕਰ ਵਿਆਵ, ਹਰੀ ਹਰ ਸੁਖ ਤਰ ਗਜਾਕਾਰ, ਸਰਬ ਨਿਰੰਤਰੀ ਕੋ ਦੀਖ, ਕਹ ਨਾਨਕ ਜਗ ਮਸਤਕ ਦੀਖੇ ਕੋ ਜਾਪੀ।

ਦੂਰੀ ਸਾਧ ਲਿਆ ਮਲਾਈ ਨਾਨਕ ਭਗਤੀ ਨਾਮ ਸਮਾਇ ਸੁਖ ਬਿਸਰੈ ਜਿ ਕਾਰਨ ਪਨ ਸੁਖ ਬਿਸਰੈ ਜਿ ਕੀਆ ਜਾਨ ਸੁਖ ਬਿਸਰੈ ਜਿਨ ਸਭ ਕੁਛ ਦੀਆ ਸੁਖ ਬਿਸਰੈ ਜਿ ਜੀਵਨ ਜੀਆ

Tabii.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਅਸ਼ਟਪਦੀਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨ ਛੁਟਕਿਓ, ਅਧਿਕ ਅਹੰ ਬੁੱਧ ਬਾਧੇ।

ਸਤਨਾਮ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ, ਸਹਿ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਏ ਕਿਵ ਕੂੜੈ ਤੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ, ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸ਼ੀ, ਸਿੱਖ ਹੁਕਮੀ ਸਦਾ ਪਵਾਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁਝੈ ਤਾਂ ਹੁਣੈ ਕਹੇ ਨਾ ਕੋਈ। ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣੇ ਨੀਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮੋ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇਹ, ਗਾਵੇ ਕੋ ਜੀ ਲੈ ਫਿਰ ਦੇਹ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਦੂਰ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇ ਦਾ ਦੇ ਲੈ ਗਏ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹ। ਨਾਨਕ ਵਿਗਸੈ ਵੇ ਪ੍ਰਵਾਹ, ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ, ਅਪਾਰ ਰਾਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦੱਸੈ ਦਰਬਾਰ, ਮੂੰਹ ਕੇ ਬੋਲਣ ਬੋਲੀਐ ਜਿਸ ਨੂੰ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾ ਉੜਿਆਈ, ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੂਖ ਦੁਆਰ, ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ, ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਧਾਨ। ਗਾਵੀਏ ਸੁਣੀਏ ਮੁੜਕੀਏ ਭਾਉ, ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਗੁਰਮੁਖ ਨਾ ਦੂੰ ਗੁਰਮੁਖ ਵੇ ਦੂੰ, ਗੁਰਮੁਖ ਰਿਹਾ ਸੁਣਾਈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ। ਜੇ ਹੋ ਜਾਣਾ ਅੱਖ ਨਾਹੀਂ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਬਿਣ ਭਾਣੇ ਕੇ ਨਾਹੀ ਕਰੀ ਜੇ ਤੀ ਸਿਰ ਟੁਪਾਈ, ਵੇਖਾਂ ਬਿਣ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਕ। ਜੇ ਏਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵੀ ਜਾਣੀ ਨਾਲ ਚੱਲੇ, ਸਭ ਕੋਈ ਚੰਗਾ ਨਾ ਉਰਖਾਈ ਕੈ, ਜਸਕੀਰ ਜਾਗ ਲੇ ਜੇ ਤਿਸ ਨਜ਼ਰ ਨਾ ਆਵੀ, ਤਾਂ ਬਾਤ ਨਾ ਪੁੱਛੈ ਕੀ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆਂ, ਗੁਣ ਦੇ ਤਿਹਾ ਕੋਈ ਨਾ ਸੁਜੇ, ਜੇ ਤਿਸ ਗੁਣ ਕੋਈ ਕਰੇ। ਸੁਣੈ ਸਿੱਧ ਪੇ ਸੁਰਨਾ, ਸੁਣੈ ਤਰਤਵਲ ਆਕਾਲ, ਸੁਣੈ ਦੀਪ ਲੋ ਪਾਤਾਲ, ਸੁਣੈ ਪਹਿ ਨਾ ਸਕੇ ਕਾਲ, ਨਾਨਕ ਭਗਤਾਂ ਸਦਾ ਵਿਕਾਲ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਈਸ਼ਵਰ ਬ੍ਰਹਮਾ ਇੰਦ, ਸੁਣੈ ਮੁਕਸਲ ਹਨੁਮੰਤ, ਸੁਣੈ ਜੋਗ ਜਗਤਨ ਭੇਦ, ਸੁਣੈ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਤਸੰਤੋ ਗਿਆਨ, ਸੁਣੈ ਅਠਸਟਕਾ ਇਸ਼ਨਾਮ, ਸੁਣੈ ਪੜਪੜ ਭਾਵ ਹਿਮਾਨ, ਸੁਣੈ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਰਾ ਗੁਣਾ ਕੇ ਗਾਸ, ਸੁਣੈ ਸੇਖ ਪੀਰ ਪਾਤ ਸਾਹ, ਸੁਣੈ ਅੰਧੇ ਭਾਵੇ ਰਾਹੋ, ਸੁਣੈ ਹੱਥ ਹੋਵੇ ਅਸ ਗਾਹੋ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਰਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਦਗੁਰ ਪਾਉਣੀ ਕੀ ਸੁੱਧ, ਮੰਨੈ ਮਹਿ ਝੋਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ,
ऐसा नाम निरंजन हो जेको मन जाने, मन कोई मन्ने मार्ग ढाक ना पाए, मन्ने पस्य प्रगट जाए, मन्ने मगना चले पंथ, मन्ने धर्म से तीसन बंगे। ऐसा नाम निरंजन हो जेको मन जाने, मन कोई मन्ने पावे मुख द्वार, मन्ने परवार ऐसा धार, मन्ने तरे तारे गुरसिख, मन्ने नानक पवे ना पिख। ऐसा नाम निरंजन हो जेको मन जाने, मन कोई पंच प्रमाण पंच प्रधान, पंचे पावे दरके मान, पंचे सोफ हृदय राजान, पंचा का गुरु एक ध्यान, जे को कह करे विचार, करते के करणे नाही सुमार, तो धर्म दिया काबू संतोख, था प्रख्या जिन सूत, जे को बुझे हो सचियार, तब ले ऊपर कीता पार, धरती होर परे होर तिस्ते पार, तुलै कवण जोर जी, जा चंगा की नाम सबना लिखे, बड़ी कला में हो लेखा लिख जाने, कोई लेखा लिखे किता होई किता तान, सवाल हरु केती दा जाने, कौन कूद कीता पसाओ, एको कवाओ तिस्ते होई लख दरिया, कुदरत कवण कहा विचार, वार न जावा एक वार, जो तुद पावे साई भली कार, तू सदा सलाम निरंकार, संख जा पसंख पाओ, संख पूजा संत पताओ, संख ग्रंथ मुख वेद पाठ, संख जोग मन रहे उदास, संख भगत गुण ज्ञान विचार, संख सतिया संख दा तार, संख सूर महाभाख सार, संख मल विलाय तार, कुदरत कवण कहा विचार, वार न जावा एक बार, जो तद भावे साई भली कार, तू सदा सलाम निरंकार, संख मूर्ख अंध घोर, संख चोर हराम खोर, संख मुर कर जाहे जोर, संख गलवढ़ त्या कमाहे, संख पापी पाप कर जाहे, संख कूड़े यार कूड़े फिराहे, संख मलेश मल भाख खाहे, संख निंदक सिर करहे भार, नानक नीच कह विचार, वार न जावा एक बार, जो तुद भावे साई भली कर, तू सदा सलाम निरंकार, संख नाव संख थाव, गम गम संख लो, असंख कह सिर भार होए, अखरी नाम अखरी साल, अखरी ज्ञान गीत गुण गा, अखरी लिखण बोलन बाण, अखरा सिर संजोग वखाण, जिन ए लिखे तिसर नाहि, जे परमाए तिते पाहि, जेता कीता ते ताना उमड़ नावे नाही को थाओ, कुदरत कवण कहा विचार, वार न जावा एक बार, जो तुद भावे साई भली कार, तू सदा सलाम निरंकार, भरिय है दुपैर तंदे पाणी, तो तै उतर सके, मूत पलीती कपड़ होए दे साबून, लईए ओह धोए भरिए मत बापा के संगो, धोपे नावे के रंग बुनी बापी, आखण नाही कर कर करना, लिख लै जाहो आपे भी जापे ही खाहो, ना मी आओ जाहो तीर्थ दया दा दान, जेखो पावे तिलका मान, सुनिया मनिया मन कीता भाओ, अंतर गत तीर्थ मल नाओ, सब गुण तेरे में नाही कोई वण गुण कीता है, भगत नाहि स्वस्थ आत बाणी, ब्रह्माओ सत सुवण सदा मन चाओ, कवण सुवेला वक्त कवण, कवण थित कवण वार, कवण सिर तीमाह कवण जित होवा, कार वेल न पाई अपंडित जे होवे, लेख पुराण वक्त न पायो कादी, जे लिखण लेख पुराण थित वार, न जोगी जाने रुत माहो ना कोई, जा करता सिर ठीको साजे, आपे जाने सोई, क्यों करया का किसे लाई, क्यों वरनी क्यों जाना, नानक आखे सबको आखे, एक दू एक सियाणा वड्डा सही, वड्डी नाई कीता जा का होवे, नानक जे को आपो जाने, अगे ज्ञान सोहे, पातालां पाताल आगासा आगास, ओड़ कोड़ पात के वेद कहणी कवात, सहस अठारह कहण कते बास, लिख धात लेखा त लिखे लेखा, विनाश नानक वड्डा की, आपे जाने आप, साला ही साला इत सुरत ना पाई, है नदिया ते बाप वैष्णो ना जानिया, समुद्र सा सुल्तान, ग्रह सेती माल धन कीड़ी, तुलना होनी जेत समरो ना विसरे, तंतना सिप्ती कहना, तंतना करने देना, तंतना वेखण सुनना, तंतना जापे क्या मन मंत्र, अंत न जापे कीता आकार, अंत न जापे पारावार, अंत कारण केते बिरला हिता, किंत ना पाए जाहि, एहो अंत न जाने कोई बहुता, कहिए बहुता होए वड्डा साहिब, ऊंचा थन ऊंचे ऊपर ऊंचा ना हो, ए बड़ ऊंचा होवे कह तू सूचे को जाने, सोई जे वड़े आप जाने आप, आप नानक मदरी करमी दात, बहुता कर्म लिखे ना जाए वड्डा दाता, तिल न तुमाए केते मंगे जो दपार, केते अंगणत नहीं विचार, केते खप टुटे बेकार, केते लै लै मुकर पाहे, केते लै लै मुकर पाहे, केते मूर्ख काही काहे, केतिया दुख भुख सद मार, ए पैदा तेरी दातार, बंधक लासी भाणे हुए होर आख ना सकै कोई, जे को खाक आखण पाए हो जाने, जे तिया मुहे खाए आपे जाने, आपे दे आखे से भेके, के जिसनु बख्शे सित सा, लाह नानक पात साही पात साहु, मल गुण मल व्यापार, मल व्यापारी मल भंडार, मुल आवे मुल लै जाए, मुल पाए मुला समाहे,
ਮੁੱਲ ਧਰਮ ਮੁੱਲ ਦੀ ਬਾਣ ਮੁੱਲ ਤੁਲ ਮੁੱਲ ਪ੍ਰਮਾਣ ਮੁੱਲ ਬਖਸ਼ੀ ਸਮੁੱਲ ਨਿਸ਼ਾਨ ਮੁੱਲ ਕਰ ਮੁੱਲ ਪ੍ਰਮਾਣ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲੇ ਬੁਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬ੍ਰਹਮੇ ਆਖੇ ਹਿੰਦੇ ਆਖੇ ਗੋਪੀ ਤੈ ਗੋਬਿੰਦੇ ਆਖੇ ਹਿਸਰੇ ਆਖੇ ਸੇਦੇ ਆਖੇ ਕੀਤੇ ਕੀਤੇ ਬੋਧੇ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕੇ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹੇ ਕੇਈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾ ਗਾਵਾਰ ਸੋ ਦਰ ਕੇ ਹਾਂ ਸੋ ਘਰ ਕੇ ਹੈ ਸਭ ਸੰਭਾਲੇ ਵਾਜੇ ਨਾਦਨ ਇੱਕ ਸੰਖਾ ਕੀਤੇ ਵਾਵਣ ਹਾਰੀ ਕੀਤੇ ਰਾਗ ਬਰੀ ਸੋ ਕਹੀਨ ਕੀਤੇ ਗਾਵਣ ਹਾਰੇ ਗਾਵੇ ਧੋਨ ਪਾਉਣ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਸਰ ਬ੍ਰਹਮਾ ਦੇਵੀ ਸੁਣ ਸਦਾ ਸਵਾਰੇ ਗਾਵੇ ਇੰਦੇ ਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿ ਸਮਾਧੀ ਅੰਦਰ ਗਾਵੋ ਸਾਧ ਵਿਚਾਰੇ ਗਾਵਨ ਜੁਤੀ ਸਤੀ ਸੰਤੋਖੀ ਗਾਵੇ ਵੀਰ ਪੁਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆ ਮਨਮੋਹਣ ਸੁਰਗਾ ਮਚ ਪਿਆਲੇ ਗਾਵਨ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੇ ਜੋਤ ਮਹਾਂਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋਂ ਗਾਵੇ ਜੋ ਤੁਦ ਭਾਵਨ ਦਿੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਮ ਸਿੰਘ ਮੈਂ ਚਿਤਨਾ ਆਵਣ ਨਾਨਕਿਆ ਵੀ ਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੁਸੀ ਜਾਏ ਨਜਾ ਸੀ ਰਚਨਾ ਜਿੰਦ ਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਬਤ ਜੋਲੀ ਧਿਆਨ ਕੀ ਕਰੇ ਵਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀ ਤੇ ਆਈ ਪੰਥੀ ਸਗਲ ਜਮਾਤੀ ਮੰਜੀ ਤੈ ਜਗ ਜੀਤ ਆਦੇਸ ਤੈ ਆਦੇਸੇ ਆਦੁਨੀ ਗਾਣਾ ਦੇ ਨਾ ਤੂ ਜੁਗ ਜੁਗ ਇੱਕੋ ਵੇਸ਼ ਭੁਗਤ ਗਿਆਨ ਦੇ ਭੰਡਾਰਨ ਕਟਕਟ ਵਾਜੇ ਨਾ ਦੇ ਆਪ ਨਾਥ ਨਾਥੀ ਸਭ ਜਾ ਕੇ ਰਿਤ ਦਵਰਾ ਸਾਧ ਸੰਜੋਗ ਜੋ ਦੇ ਕਾਚ ਲਾਵੇ ਲਿਖੇ ਆਵ ਹੈ ਭਾਗ ਆਦੇਸ ਤਸੇ ਆਦੇਸ ਆਦ ਨੀਲ ਨਾ ਦੇ ਨਾ ਤੂ ਜੁਗ ਜੁਗ ਇੱਕੋ ਵੇਸ ਇੱਕ ਮਾਈ ਜੁਗਤ ਵਿਆਈ ਤਿੰਨ ਛੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਏ ਦੀ ਬਾਣ ਜੁਗਤ ਭਾਵੇ ਤੇ ਵਿੱਚ ਲਾਵੇ ਜਿਵ ਹੋਵੇ ਪੁਰਮਾਨ ਉਹ ਵੇਖੇ ਉਹਨਾਂ ਨਾ ਦਰਨਿਆ ਹੋਵੇ ਬਹੁਤਾ ਹੋਵੇ ਡਾਣਾ ਦੇਸ ਸਿਆ ਦੇ ਸਿਆ ਦਨੀ ਲਾਣਾ ਦੇ ਨਾ ਤੂੰ ਜੁਗ ਜੁਗ ਇੱਕੋ ਵੇਸ ਆਸਣ ਲੋਇ ਲੋਇ ਭੰਡਾਰ ਜੁਗ ਸਪੈਸ ਏਕਾ ਵਾਰ ਕਰ ਕਰ ਵੇਖੇ ਸੇ ਜਣਹਾਰ ਨਾਨਕ ਸੱਚੇ ਕੀ ਸਾਚੀ ਕਰ ਦਿਸ਼ਤ ਸਿਆ ਦੇ ਸਿਆ ਦਨੀ ਲਾਣਾ ਦੇ ਨਾ ਤੂੰ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਏਤ ਰਾਹੇ ਭਤ ਪੜੀ ਹੈ ਚੜੀਏ ਹੋਏ ਇੱਕੀ ਸੁਣ ਗੱਲਾਂ ਆਕਾਸ਼ ਕੀ ਕੀਟਾਈ ਰੀ ਸਨਾਨ ਨਦਰੀ ਪਾਈ ਹੈ ਗੂੜੀ ਗੂੜ ਹੈ ਠੀ ਸੇ ਆਖਣ ਜੋਰ ਪੈਣੇ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵੀ ਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸਾ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਥਿੱਤੀ ਵਾਰ ਪਾਉਣ ਪਾਣੀ ਅਗਨੀ ਪਾਤਾਲ ਤੁਸੀਂ ਧਰਤੀ ਥਾਪ ਰੱਖੀ ਧਰਮਸਾਲ ਤੁਸੀਂ ਜੀ ਜੁਗਤ ਕੇ ਰੰਗ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੋਨ ਪੰਜ ਪ੍ਰਮਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡਕਾ ਇਹੋ ਧਰਮ ਗਿਆਨ ਖੰਡਕਾ ਆਖੋ ਕਰਮ ਕੀਤੇ ਪਵਣ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ ਕੀਤੇ ਬ੍ਰਹਮੈ ਘਾਟ ਤਕੜੀਏ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਦੇ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨੋਮਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਆ ਕਾਣੀ ਕੇਤੀਆਂ ਬਾਣੀ ਕੇਤੇ ਪਾਤ ਨਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਇੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਲ ਵਿਨੋਦ ਘੋੜ ਅਨੰਦ ਸਰਮਖੰਡ ਕੀ ਬਾਣੀ ਰੂਹ ਤਿੱਥੇ ਘਾਟ ਘੜੀਏ ਬਹੁਤ ਨੂੰ ਤਾਂ ਆਖੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪੁੱਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੋ ਤਿੱਥੇ ਘੜੀਏ ਸੁਰਾ ਸੁਦਾ ਕੀ ਸੋਧ ਕਰਮਖੰਡ ਕੀ ਬਾਣੀ ਜੋ ਦਿੱਤਾ ਹੋਰ ਨਾ ਕੋਈ ਹੋਰ ਦਿੱਤਾ ਜੋ ਮਹਾਂਬਲ ਸੂਰਤ ਮੈਂ ਰਾਮ ਰਿਹਾ ਭਰਪੂਰ ਦਿੱਤਾ ਜਿੱਥੋਂ ਸੀਤਾ ਮਹਿਮਾ ਮਾਹੇ ਤਾਂ ਕਿ ਰੁਕ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕਹਿ ਰਾਮ ਸਿਮਨ ਮਾਹੇ
ਇੱਥੇ ਭਗਤ ਵਸੈ ਕਹਿ ਲੋ ਕਰੇ ਅਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂਤ ਨਾ ਅੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੈ ਤਿਵ ਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਨਾ ਕਰੜਾ ਸਾਰ ਜਤ ਬਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭਉ ਖੱਲਾ ਗੰਤ ਪਤਾਉ ਭਾਂਡਾ ਪਾਉ ਅੰਮ੍ਰਿਤ ਘਟਾਲ ਘੜੀਐ ਸਭ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ।

ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ, ਤਵੈ ਪ੍ਰਸਾਦ ਚੱਕਰ ਚਿੰਨ ਅਰਬਰਨ ਜਾਤਿਰ ਪਾਤ ਨਿੰਜੇ ਰੂਪ ਰੰਗ ਅਰੜੇਕ ਭੇਕ ਕੋ ਕਹਿ ਨਾ ਸਕਤ ਕੇ। ਅਚਲ ਮੂਰਤ ਅਨਭਉ ਪ੍ਰਕਾਸ਼ ਸਮਤੋਜ ਕਹਿਜੈ, ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤਵੈ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨ ਸੁਮਤ ਭੁਜੰਗ ਪ੍ਰਿਆਤ ਛੰਦ। ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਰੂਪੇ, ਨਮਸਤੰਗ ਪੇਕੇ, ਨਮਸਤੰਗ ਲੇਖੇ, ਨਮਸਤੰਗ ਕਾਇ, ਨਮਸਤੰਗ ਜਾਇ, ਨਮਸਤੰਗ ਗੰਜੇ, ਨਮਸਤੰਗ ਪੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੇ, ਨਮਸਤੰਗ ਜੀਤੇ, ਨਮਸਤੰਗ ਆਪੀਤੇ, ਨਮਸਤੰਗ ਬਾਏ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਧੇ, ਨਮਸਤੰਗ ਗੰਜੇ, ਨਮਸਤੰਗ ਪੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੁਵੇਕੇ, ਨਮਸਤੰਗ ਅਨੇਕੇ, ਨਮਸਤੰਗ ਪੂਤੇ, ਨਮਸਤੰਗ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਘਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਪੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਗਾਹੇ, ਨਮਸਤੰਗ ਬਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗੰਮੇ, ਨਮਸਤਸਤ ਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਆਮਜਬੇ, ਨਮਸਤਸਤ ਅਜਬੇ, ਆਦੇਸੰਗ ਆਦੇਸੇ, ਨਮਸਤੰਗ ਪੇਸ਼ੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ, ਨਮਸਤੰਗ ਆਪੇਵੈ, ਨਮਸਤੰਗ ਅਜਨਮੇ, ਨਮਸਤੰਗ ਸੁਬਨਮੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸ ਦਿਆਲੇ, ਨਮਸਤੰਗ ਵਰਣੇ, ਨਮਸਤੰਗ ਵਰਣੇ, ਨਮਸਤੰਗ ਜਰਾਰੰਗ, ਨਮਸਤੰਗ ਕ੍ਰਿਤਾਰੰਗ, ਨਮੋ ਸਰਬ ਧੰਦੇ, ਨਮੋ ਸਤ ਬੰਦੇ, ਨਮਸਤੰਗ ਸਾਕੇ, ਨਮਸਤੰਗ ਨਿਰਭਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਨੰਤੇ, ਨਮਸਤੰਗ ਮਹੰਤੇ, ਨਮਸਤਸਤ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖ, ਨਮੋ ਸਰਬ ਭੋਖ, ਨਮੋ ਸਰਬਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚੜੀ ਛੰਦ ਤਵੈ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਪੂ ਹੈ, ਅਲੇਖ ਹੈ, ਅਪੇਖ ਹੈ, ਅਨਾਮ ਹੈ, ਅਕਾਮ ਹੈ, ਅਧੇ ਹੈ, ਅਪੇ ਹੈ, ਅਜੀਤ ਹੈ, ਅਪੀਤ ਹੈ, ਤ੍ਰਿਮਾਨ ਨਿਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨਿਲ ਹੈ, ਅਨਾਦ ਹੈ, ਅਜੇ ਹੈ, ਆਜ਼ਾਦ ਹੈ, ਜਨਮ ਹੈ, ਵਰਣ ਹੈ, ਭੂਤ ਹੈ, ਵਰਣ ਹੈ, ਗੰਜਾ ਪੰਜਾ, ਝੂਠ ਹੈ, ਝਾਂਜਾ, ਮੀਕਰ ਪੀਕ ਹੈ, ਧੰਦ ਹੈ, ਅਬੰਧ ਹੈ, ਨਿਰਬੂਝ ਹੈ, ਸੂਝ ਹੈ, ਕਾਲ ਹੈ, ਗਾਲ ਹੈ, ਅਲਾਹ ਹੈ, ਜਾਹ ਹੈ, ਨੰਤ ਹੈ, ਮੰਤ ਹੈ, ਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਸੰਭ ਹੈ, ਗਮ ਹੈ, ਜਮ ਹੈ, ਭੂਤ ਹੈ, ਝੂਠ ਹੈ, ਲੋਕ ਹੈ, ਸੋਕ ਹੈ, ਕ੍ਰਮ ਹੈ, ਭਰਮ ਹੈ, ਅਜੀਤ ਹੈ, ਅਪੀਤ ਹੈ, ਅਵਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਿਆ ਤੁਛੰਦ। ਨਮੋ ਸਰਮਾਨਿ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਪੇਖੀ ਅਪੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਅਨੰਗੀ ਅਨਾਥੇ, ਨਿਰਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਭਾਨ ਭਾਨੇ, ਨਮੋ ਬਾਦ ਬਾਦੇ, ਅਨੰਗੀ ਨਾਮੇ, ਸਮਸਤੀ ਸਰੂਪੇ ਪ੍ਰਭਾਗੀ ਪ੍ਰਮਾਤੇ, ਸਮਸਤੀ ਵਿਭੂਤੇ ਕਲੰਕ ਬਿਨਾਨੇ, ਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰ ਪਰਮ ਰੂਪੇ, ਨਮੋ ਜੋਗ ਜੋਗੇਸ਼ਵਰ ਪਰਮ ਸਿੱਧੇ, ਨਮੋ ਰਾਜ ਰਾਜੇਸ਼ਵਰ ਪਰਮ ਬ੍ਰਧੇ, ਨਮੋ ਸ਼ਸਤ੍ਰ ਪਾਣੇ, ਨਮੋ ਅਸਤ੍ਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਪੇਖੀ ਅਪਰਮੀ ਅਭੋਗੀ ਅਭੁਗਤੇ, ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ, ਨਮੋ ਨਿਤ ਨਾਰਾਇਣ ਪੂਰ ਕਰਮੇ, ਨਮੋ ਪ੍ਰੇਤ ਆਪ੍ਰੇਤ ਦੇਵ ਸੁਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹਬ, ਨਮੋ ਭੂਪ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰ ਸੁਨਾਨ, ਨਮੋ ਮੰਤ੍ਰ ਮੰਤ੍ਰ, ਨਮੋ ਜੰਤਰ ਜੰਤ੍ਰ, ਨਮੋ ਇਸ਼ਟ ਇਸ਼ਟੇ, ਨਮੋ ਤੰਤ੍ਰ ਤੰਤ੍ਰੰ, ਸਦਾ ਸਚਦਾਨੰ ਸਰਵ ਗੁਣਾਸੀ, ਅਨੂਪੇ ਰੂਪੇ ਸਮਸਤ ਨਿਵਾਸੀ, ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ,
ओघहर्ता परम परम परमेश्वरं प्रोषपालम् सदा सर्वदा सिद्धदाता दयालंग छेदिय पेदिय नामंग कामिक समस्तो पराधि समस्त स्थामंग तेरा जोर चाचरी छंद जले हैं खले हैं अपीत हैं अपे हैं प्रभु हैं अजू हैं आदेश हैं पेश हैं पूजांग प्रयास शंद अगाधे अबाधे नंदी स्वरूपे नमो सर्वमान्य समस्त निधानी नमस्त निर्णाथे नमस्तवं परमाथे नमस्तवं अगंजे नमस्तवं अपंजे नमस्तवं अकाले नमस्तवं अपाले नमो सर्वदेशे नमो सर्वेशे नमो राज राजे नमो साह साजे नमो साह साहे नमो माह माहे नमो गीत गीते नमो प्रीत प्रीते नमो रोख रोखे नमो सुख सुखे नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञान नमो परमतान नमो सर्व मंत्र नमो सर्व जंत्रंग नमो सर्वदेशंग नमो सर्वकृष्ण नमो सर्वरंगे त्रिपंगी अनंगे

नमो सर्व दृष्ण नमो सर्व कृष्ण नमो सर्व रंगे त्रिपंगी अनंगे नमो जीव जीव नमो बीज बीजे अखिजे अपिजे समस्तंग प्रसिजे कृपाल स्वरूप कर्म प्रणासी सदा सर्वदा हृदय सिद्ध निवासी चरपट छंद त्वय प्रसाद अमृत कर्मे अमृत धर्मे अखल जोगे अचल भोगे चल राजे अटल सजे अखल तरण लख कर्म सर्वं दाता सर्वं ज्ञाता सर्वं पानी सर्वं मानी सर्वं प्राण सर्वं त्राण सर्वं भुक्ता सर्वं जुक्ता सर्वं देव सर्वं पेवं सर्वं काले सर्वं काले रुवाल छंद त्वय प्रसाद आद रूप नाद मृद जान पुर के पार शर्मा त्रिमा देव पेव आदुदार सर्व पालक सर्व काल सर्व कोपन काल जत्र तत्र विराज अवधूत रूप रिसाल नाम ठाना जा जक रूप रंग न रेख आद पुरखोदार मूर्त जान आद अशेख देश और ना पेश जाकर रूप रेख ना राग जत्र तत्र दिशा विशा हो पैल्यो अनुराग नाम काम बहीन बेगतम न जाय शर्मा सर्वत्र मान सदैव मानता है एक मूर्त अनेक दर्शन कीन रूप अनेक खेल खेल अखेल खेल नर्त को फिर एक दे पे बना जान जे वेद और कते रूप रंग न जात पासु जान के जे तात्मात न जा जाकर जन्म वरण बहीन चक्र बकर फिर चतर चक मान ही प्रति लोक चौथ है के बिखै जग जा पई जे दा आद देव अनाद मूर्त थाप्यो सब जेह थाप परम रूप पुनीत मूर्त पूरण पुरख अपार सर्व विश्व रचयो स्वयं भव गण मंजन हार कालहीन अकाल कालहीन कला संयुक्त अकाल पुरख आदेश धर्म ताम सुपरम है तै भूत लख पे संग राग न रंग जाके जात पाता नाम गर्भ गंजन दुष्ट भंजन मोहिताय काम आप रूप अमीकन उस्तत एक पुरख अवधूत गर्भ गंजन सरपंजनाद रूप सूत अंगहीन भंग नाथ में पुरख पार सर्व लायक सर्व कायक सर्व को प्रत पार सर्वगंता सर्वहंता सर्व तेन पेख सर्व सातना जान ही जय रूप रंगर डेक परम वेद पुराण जाके नेत पाखत नेत कोट सिमरत पुराण शास्त्र न आवही बहुचित मदपार छंद त्वय प्रसाद गुनगुनदार महिमाया पार आसन अपंग उपमानंग अनुपव प्रकाश निद्रना सजान बाहु साहन साहु राजान राज पहनान पान देवान देव उपमा महान इंद्रान इंद्र बालान बाल रंकान रंक कालान कालन कूतंग या पापं गतमते पार गुनगुनदार मुनकर प्रणाम निर्भय निकाम अत दुत प्रचंड मित गत अखंड आलस कर्मा दृश्य धर्म सर्वा प्रणाडे अंडड बाढ़ चाचरी छंद प्रसाद गोविंदे मुकंदे उदारे अपारे हरियन करिणामे कामे भुजंग प्रयात छंद चतर चक्र करता चतर चक्र हरता चतर चक्र दानी चतर चक्र जानी चतर चक्र वर्ती चतर चक्र भरती चतर चक्र पाले चतर चक्र काले चतर चक्र पासे चतर चक्र आसे चतर चक्र मान्य चतर चक्र दान्य चाचरी छंद न सत्र न मित्र न परमंग न पितर न कर्मंग न काय आजन्मंग आजाय ना चित्र न मित्र परे है पवित्र पृथ्वी स आदि स आदर स आकर स भगवती छंद त्वय प्रसाद कथते के आछज देश के आज भिश के आ गंज करम के आज भरम के आज लोक के आज तसो के तुत बरण के भूत करने के राजन प्रभा के धर्म तुझा के अशोक बरण के सर्वा अपरण के जगतं कृति है के शत्रुं क्षत्रि है के ब्रह्म स्वरूप के अनुपरूप के आद देव है के आप अपेव है के चतरंग बहिने के अधीन है के रोजी रजा के रही मेरे हक के पाक ऐब है के गैबल गैब है के फुल गुनाह के शान शाह के कारण करुंद है के रोजी दहंद है के राज करीम है के कर्म करीम है के सर्वं कली है के सर्वं गली है के सर्वत्र मान है के सर्वत्र दान है के सर्वत्र गौण है के सर्वत्र पौण है के सर्वत्र देश है के सर्वत्र पेश है के सर्वत्र राज है के सर्वत्र साज है के सर्वत्र दीन है के सर्वत्र लीन है
ਕਿਸਰਬਤਰ ਜਾਹੋ ਕਿਸਰਬਤਰ ਬਾਹੋ ਕਿਸਰਬਤਰ ਦੇਸੈ ਕਿਸਰਬਤਰ ਭੇਸੈ ਕਿਸਰਬਤਰ ਕਾਲ ਕਿਸਰਬਤਰ ਪਾਲ ਕਿਸਰਬਤਰ ਹੰਤਾ ਕਿਸਰਬਤਰ ਗੰਤਾ ਕਿਸਰਬਤਰ ਭੇਖੀ ਕਿਸਰਬਤਰ ਭੇਖੀ ਕਿਸਰਬਤਰ ਕਾਜੈ ਕਿਸਰਬਤਰ ਰਾਜੈ ਕਿਸਰਬਤਰ ਸੋਖੈ ਕਿਸਰਬਤਰ ਪੋਖੈ ਕਿਸਰਬਤਰ ਤ੍ਰਾਣ ਕਿਸਰਬਤਰ ਪ੍ਰਾਣ ਕਿਸਰਬਤਰ ਦੇਸੈ ਕਿਸਰਬਤਰ ਭੇਸੈ ਕਿਸਰਬਤਰ ਮਾਨੈ ਸਦੈਵ ਪ੍ਰਧਾਨੈ ਕਿਸਰਬਤਰ ਜਾਪੈ ਕਿਸਰਬਤਰ ਥਾਪੈ ਕਿਸਰਬਤਰ ਭਾਨੈ ਕਿਸਰਬਤਰ ਮਾਨੈ ਕਿਸਰਬਤਰ ਇੰਦ੍ਰੈ ਕਿਸਰਬਤਰ ਚੰਦ੍ਰੈ ਕਿਸਰਬੰ ਕਲੀਮੈ ਕੇ ਪਰਮੰ ਪਹੀਮੈ ਕੇ ਆਖਲ ਲਾਮ ਕੇ ਸਾਹਿਬ ਕਲਾਮ ਕੇ ਹੁਸਲਨ ਵਜ਼ੂ ਹੈ ਤਮਾਮਲ ਰਜ਼ੂ ਹੈ ਹਮੇ ਸੁਸਲਾਮ ਸਲੀਖਤ ਮੁਦਾਮ ਗਨੀ ਮੁਲ ਸ਼ਿਕਸਤੇ ਗਰੀਬ ਉਲ ਪਰਸਤੇ ਬੁਲੰਦ ਮਕਾਨੇ ਜ਼ਮੀਨ ਜ਼ਮਾਨੇ ਤਮੀਜ਼ਲ ਤਮਾਮੇ ਰਜ਼ੂਲ ਨਿਧਾਨੇ ਹਰੀਫ ਉਲ ਅਜ਼ੀਮੇ ਰਜ਼ਾ ਕੇ ਕੀਨੇ ਅਨੇ ਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀ ਤੁਲ ਨਿਵਾਜ ਹੈ ਗਨੀ ਮੁਲਖ ਰਾਜ ਹੈ ਨਿਰੁਕ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਧਾ ਹੈ ਸਦੈਵ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੋ ਸਲਾਮ ਹੈ ਸਦੈਵ ਕਾਮ ਹੈ ਨਿਰਵਾਸ ਰੂਪ ਹੈ ਅਗਾਧ ਹੈ ਅਨੂਪ ਹੈ ਓਮ ਆਦ ਰੂਪੇ ਅਨਾਦ ਸਰੂਪ ਹੈ ਅਨੰਗੀ ਅਨਾਮ ਤ੍ਰਿਭੰਗੀ ਤ੍ਰਿਕਾਮ ਤ੍ਰਿਵਰਗ ਤ੍ਰਿਵਾਦਿਆ ਗੰਜੇ ਅਗਾਧ ਸੁਗੰਗ ਸਰਭਾਗੇ ਸੁ ਸਰਭਾ ਨੁਡਾਗ ਤ੍ਰਿਭੁਕਤ ਸਰੂਪ ਹੈ ਛਿਜ ਹੈ ਅਛੂਤ ਹੈ ਕੇ ਨਰਕੰ ਪ੍ਰਣਾਸ ਹੈ ਪਿਛਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵ ਸਦਾ ਹੈ ਵਿਭੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਕਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਪਰਮ ਹੈ ਕਰਮ ਹੈ ਨਾਦ ਜੁਗਾਦ ਹੈ ਅਜ ਹੈ ਅਭ ਹੈ ਭੂਤ ਹੈ ਤੂਤ ਹੈ ਨਾਸ ਹੈ ਦਾਸ ਹੈ ਧੰਦ ਹੈ ਬੰਦਿਆ ਭਗਤ ਹੈ ਵਿਰਕਤ ਹੈ ਨਾਸ ਹੈ ਪ੍ਰਕਾਸ਼ ਹੈ ਚਿੰਤ ਹੈ ਸੁਨਿਤ ਹੈ ਲਿਖਿਆ ਦੇਖਿਆ ਲੇਖ ਵੇਖਿਆ ਡਾ ਹੈ ਗਾ ਹੈ ਸੰਭੈ ਗੰਭ ਹੈ ਨੀਲ ਹੈ ਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਪ੍ਰਸਾਦ ਸਰਵੰਗੰਤਾ ਸਰਵੰਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਯੁਕਤਾ ਸਰਵਮੁਕਤਾ ਰਸਾਵਲ ਛੰਦ ਤਵੈ ਪ੍ਰਸਾਦ ਨਮੋ ਨਰਕ ਨਾਸੇ ਸਦੈਵ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪ੍ਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਰੂਪੇ ਨਾ ਪੋਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਿਰਸਾਕੁੰ ਸਰੀਖ ਹੈ ਅਮਿਤੋ ਅਮੀਖ ਹੈ ਸਦੈਵੰ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤਵੈ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਮੈਂ ਸੁਸਲਾਮ ਹੈ ਸਮਸਤੁਲ ਕਲਾਮ ਕੇ ਸਾਹਿਬ ਦੀ ਮਾਂ ਕੇ ਹਫਲ ਚਰਾਜ ਕੇ ਕਾਮਲ ਕਰੀਮ ਹੈ ਕੇ ਰਾਜ ਕਰਹੀਮ ਹੈ ਕੇ ਰੋਜ਼ੀ ਦਿਹੰਦ ਹੈ ਕੇ ਰਾਜ ਕਰਹਿੰਦ ਹੈ ਕਰੀਮਲ ਕਮਾਲ ਹੈ ਕੇ ਹੁਸਨ ਜਮਾਲ ਗਨੀ ਮੁਖ ਰਾਜ ਹੈ ਗਰੀਬ ਨਿਵਾਸ ਹੈ ਹਰੀ ਪੁਛ ਕਨੈ ਰਾਸੁਰ ਕਨੈ ਕਲੰਕ ਪ੍ਰਣਾਸ ਹੈ ਸਮਸਤ ਨਿਵਾਸ ਹੈ ਕੰਜਲ ਗਨੀ ਮੈਂ ਰਜ਼ਾ ਕਰੀਮ ਹੈ ਸਮਸਤ ਜ਼ੁਬਾਨ ਕੇ ਸਾਹਿਬ ਕਰੈ ਕਿ ਨਰਕ ਪ੍ਰਣਾਸ ਹੈ ਬਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਬਿਸਤੁਲ ਰਵਨ ਹੈ ਤਮਾਮ ਤਮੀਜ਼ ਹੈ ਸਮਸਤ ਅਜ਼ੀਜ਼ ਹੈ ਪਰਮ ਪਰਮ ਈਸ ਹੈ ਸਮਸਤ ਅਦੀਸ ਹੈ ਅਦੀਸ ਲਲੇਖ ਹੈ ਹਮੇਸੁਲ ਅਭੇਖ ਹੈ ਜ਼ਮਿਲ ਜ਼ਮਾ ਹੈ ਮੀਕੁਲੀ ਮਾ ਹੈ ਕਰੀਮੁਲ ਕਮਾਲ ਹੈ ਕਹਿ ਜੁਰਤ ਜਮਾਲ ਹੈ ਕਹਿ ਚੁਮਰਕਾਸ ਹੈ ਕਹਿ ਅਮਿਤੋ ਸੁਭਾਸ ਹੈ ਕਹਿ ਜਸਰੂਪ ਹੈ ਕਹਿ ਅਮਿਤੋ ਪ੍ਰਭ ਵਿਭੂਤ ਹੈ ਕੇ ਅਮਿਤੋ ਪਸਾ ਕੇ ਆਤਮ ਪ੍ਰਭਾ ਕੇ ਚਲੰਗ ਨੰਗ ਹੈ ਕੇ ਅਮਿਤੋ ਅਭੰਗ ਹੈ ਮਦ ਭਾਰ ਛੰਦ ਤਵੈ ਪ੍ਰਸਾਦ ਮਨ ਮਨ ਪ੍ਰਣਾਮ ਗੁਣਗੁਣ ਮੁਦਾਮ ਅਰਬ ਰਗੰਜ ਹਰ ਨਰ ਪ੍ਰਪੰਜ ਅਨਗਨ ਪ੍ਰਣਾਮ ਮਨ ਮੁਲ ਸਲਾਮ ਹਰ ਨਰ ਅਖੰਡ ਬਰ ਨਰ ਮੰਡ ਅਨੁਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਤਨ ਮੁਦਾਮ ਮਨ ਛਿਜ ਅੰਗ ਆਸਨ ਪੰਗ ਉਪਮਾ ਪਾਰ ਜਥ ਮਿਤ ਉਦਾਰ ਜਲ ਥਲ ਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਨਾਸ ਧ੍ਰਿਤ ਧਰ ਦੁਰਾਸਾ ਜਾਨ ਬਾਹੋ ਏਕੇ ਸਦਾ ਓਂਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਛਿਜ ਗਾਤ ਅਜਨਾ ਬਾਤ ਤਨ ਝੰਜ ਗਾਤ ਨਰੰਜ ਪਾਤ ਟੁੱਟ ਭੰਡਾਰ ਠਟਿਆ ਪਾਰਾ ਡੀਠ ਤਨ ਮਤ ਢੀਠ ਕਰਮ ਆਣ ਬ੍ਰਣ ਅਨੰਤ ਦਾਤਾ ਮਹੰਤਰ ਬੁਲ ਮਨਾ ਛੰਦ ਤੈ ਪ੍ਰਸਾਦ
करुणाल है, अरकाल है, कलकंडन है, महमंडन है, जगतेश्वर है, परमेश्वर है, कलकारण है, सर्व उभारण है, तृत के कारण है, जग के कारण है, मन मान्य है, जग जान्य है, सर्वं पर है, सर्वं करे, सर्वपाश है, सर्वनाश है, करुणा करें, विश्वंबर है, सर्वेश्वर है, जगतेश्वर है, ब्रह्मंडस है, खलखंडस है, परते पर है, करुणा कर है, जपा जप है, थपा थप है, आकृता कृत है, आमृता मृत है।

ਤੁਧ ਬਾਸ਼ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਐ ਸੁਨੋ ਹੋਰ ਥਾਉ ਨਾਹੀ ਸਭ ਲਖ ਸਵਾਰੀਐ ਕਹੈ ਨਾਨਕ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ।

ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆਂ ਤੋਂ ਤਿਨਕਾ ਮੋਹ ਤੁੱਟਾ ਤਿਨਕਾ ਸਭ ਸੱਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਪਿਰੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਭਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਤਚ ਕੀ ਕਰੇ ਕਹਾਣੀ ਕਰਹਿ ਕਹਾਣੀਆਂ ਕੱਥ ਕਿਹੜੀ ਕਿਤ ਦੁਆਰੇ ਪਾਈਏ ਤਨ ਮਨ ਧਨ ਸਭ ਸੌ ਗੁਰੂ ਕੋ ਹੁਕਮ ਮੰਨੇ ਪਾਈ ਹੁਕਮ ਮੰਨੋ ਗੁਰੂ ਕੇ ਰਾਗਾਓ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕੱਥ ਹੋ ਅਕੱਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੁਣ ਜਿਤੇ ਤੂੰ ਭਰਮ ਭੁਲਾਇਆ ਮਾਇਆ ਦਾ ਮੁਣ ਜਿਨੇ ਕੀਤੀ ਜਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ।

ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੀ। ਅਗਮ ਗੋਚਰਾ ਤਿਰੰਤ ਨਾ ਪਾਇਆ ਅੰਤ ਨਾ ਪਾਇਆ, ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ। ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣਿਆ, ਖੇਤਾ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ। ਕਹੇ ਨਾਨਕ ਤੂੰ ਸਦਾ ਅਗਮ ਹੈ ਤਿਰੰਤ ਨਾ ਪਾਇਆ, ਸੁੰਦਰ ਮੁੰਜਨੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ, ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਜੀ ਜਨ ਸਭ ਦੁੱਧ ਪਾਇਕ ਵੇਖ ਪਰਸਣ ਆਇਆ, ਲਭ ਲੋ ਮੰਕਾਰ ਚੁੱਕਾ ਸਤਿਗੁਰੁ ਭਲਾ ਪਾਇਆ। ਕਹੇ ਨਾਨਕ ਸੁਣੋ ਆਪ ਉਠਾ ਤੂੰ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾ ਹਕੇਰੀ। ਬਿਖਮ ਮਾਰਗ ਚੱਲਣਾ ਲਭ ਲੋ ਓੰਕਾਰ, ਤਜ ਕ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਖਨਿਓ ਤੁਕੀ ਵਾਲੋ ਨਿਕੀਏ ਤੁ ਮਾਰਗ ਜਾਣਾ, ਗੁਰਪ੍ਰਸਾਦੀ ਨੇ ਆਪ ਜਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ,

ਲਾਏ ਹੈ ਸੇ ਹਰ ਹਰ ਸਦਾ ਧਿਆਵਹਿ। ਜਿਸਨੋ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ। ਕਹਿ ਨਾਨਕ ਸੱਚੇ ਸਾਹਿਬ ਦਿਓ ਭਾਵੈ ਤਿਵੈ ਚਲਾਵਹੇ। ਇਹੋ ਸੋਹਿਲਾ ਸਭ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਦਿਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੈ ਕੰਨੇ ਰਹਿ ਗੱਲ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸਭ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆ। ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੋ ਪ੍ਰਸੰਗ ਸੁਭਾਈਆ। ਕਹਿ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਵਿਣ ਸਹਿਜੇ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੈ ਸੰਜਮ ਰਹਿ ਕਰਮ ਕਮਾਏ। ਸਹਿਸੇ ਜਿਉ ਮਿਲਣ ਹੈ ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦ ਦੀ ਸਹਿਜ ਉਪਜੈ ਇਹ ਸਹਿਸਾ ਇਹ ਵਜਾਏ।

ਪ੍ਰਹਿ ਜਿਉਂ ਬਿਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੋ ਹੈ ਹਾਰਿਆ। ਜਿਉ ਨਿਰਮਲ ਬਾਹਰੋਂ ਨਿਰਮ ਬਾਹਰੋਂ ਤਾਂ ਨਿਰਮਲ, ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਇ ਪਹੁੰਚੇ ਨਾਈ ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੀ। ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮੈ ਸਮਾਲ ਆਪ ਛੱਡ, ਸਦਾ ਰਹਿ ਪਰਣੈ ਗੁਰ ਬਿਨਾ ਵਰਨਾ ਜਾਣੈ ਕੋਈ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ।

ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਅਰੰਦ ਪਿਓ ਸਾਰਗ ਪਾਣੀ, ਕਹਿ ਨਾਨ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹਿ ਨਾਨ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਪਾਏ ਕੇ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਵੇ ਕੇ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਲਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

ਸਰ ਨ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਦਿਨ ਹਰਲੇ ਵੇਲੇ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਮਨੋ ਕਿਉਂ ਵਿਸਾਰੀਏ ਏ ਵੜਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹ ਬੋ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕੇ ਵੜਦਾਤਾ ਸੋ ਕਿਉਂ ਮਨੋ ਵਿਸਾਰੀਏ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤਿਸ ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰਿ ਵਿਸਰੇ ਮੋਹ ਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕ।

ਅਸ ਜਾਣੀ ਹਰ ਹਰ ਨਿਤ ਜਪ ਹੋ ਜੀ ਹੋ ਲਾਹਾ ਖੱਟ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਰਿਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਣ ਜਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿੱਚਰ ਹਰ ਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬੌੜਨਾ ਤ੍ਰਿਸ਼ਨਾ ਲਾ ਕੇ ਆਏ ਹੋ ਹਰਸ ਕਰਮੀ ਪਾਈਏ ਸਤਿਗੁਰ ਮਿਲੈ ਜਿਸੇ ਆਏ ਕਹੇ ਨਾਨਕ ਹੋਰ ਅਨਰਸ ਸਭ ਵੀ ਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾਂ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗਮੈਂ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੇ ਉਪਾਏ ਜਗ ਦਿਖਾਇਆ ਗੁਰਪ੍ਰਸਾਦ ਜੀ ਬੂਝਿਆ ਤਾਂ ਚਲਤ ਹੋਇਆ ਚਲਤ ਨਦਰੀ ਆਇਆ ਕਹਿ ਨਾਨਕ ਸਿਸ਼ਟਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗਮੈਂ ਆਇਆ।

ਹਰਿ ਰਸ ਭੋਗੋ। ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗ। ਇਹ ਸਰੀਰਾ ਮੇਰਿਆ ਜਗ ਮੈਂ ਆਏ ਕਹਿ ਕਿਆ ਤੂੰ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦ ਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਛੁਟਕਾ ਕਹਿ ਨਾਨਕ ਉਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਇਹ ਨੇਤਰ ਹੋ ਮੇਰੋ ਹਰ ਤੂੰ ਮੈਂ ਜੋਤ ਧਰੀ ਹਰ ਬਿਨਾਂ ਵਰਣਾ ਦੇਖੋ ਕੋਈ ਹਰ ਬਿਨਾਂ ਵਰਣਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੀ ਸੰਸਾਰ ਤੁਮ ਦੇਖਦੇ ਹੋ ਕਾ ਰੂਪ ਹੈ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੂਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰਣਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੈ ਦਿਵ ਦ੍ਰਿਸ਼ਟ ਹੋਈ। ਇਹ ਸ਼ਰਾਵਣ ਹੋ ਮੇਰੋ ਸਾਚੈ ਸੁਣੈ ਨੋ ਪਠਾਏ ਸਾਚਾ ਸੁਣੈ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀਂ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣੈ ਨੂੰ ਪਠਾਏ। ਹਰ ਜੀਉ ਗੁਪਾਂਦਰ ਰੱਖ ਕੈ ਵਾਜਾ ਪੌਣ ਵਜਾਇਆ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਨਿਕ ਨਾ ਦਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਰ ਤਿਸਦੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪੌਣ ਵਜਾਇਆ ਇਹੋ ਸਾਚਾ ਸੁਹਿਲਾ ਸਾਚੈ ਘਰ ਗਾਵਹੋ ਗਾਵਹੋ ਤਾਂ ਸੁਹਿਲਾ ਘਰ ਸਾਚੈ ਜਿੱਥੇ ਸਦਾ ਸੱਚ ਧਿਆਵਹੇ ਸੱਚੋ ਧਿਆਵਹੇ ਜਾਤ ਦੁਭਾਵਹੇ ਗੁਰਮੁਖ ਜਿਨਾ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮੈ ਜਿਸ ਬਖਸੇ ਸੋ ਜਨ ਪਾਵਹੇ ਕਹੇ ਨਾਨਕ ਸੱਚ ਸੁਹਿਲਾ ਸੱਚੈ ਘਰ ਗਾਵਹੇ। ਅਨੰਦ ਸੁਣੋ।

0: ਉਤਰੇ। ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ।

जप आदि सच जुगद सच है भी सच नानक होसी एक ओंकार सतनाम करता पुरख

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ। ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀ ਹੈ ਮਹਾਰਾਜ ਜੀ, ਉਹ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀ ਆ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਸੋਰਠ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਪਾਤਸ਼ਾਹ ਫਰਮਾਨ ਕਰਦੇ ਹਨ, ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼

ਸੋਰਠ ਰਾਗ ਹੈ। ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੂਸਰੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ ਔਰ ਅੱਠਾਂ ਪਦਿਆਂ ਵਿੱਚ ਇਹ ਸ਼ਬਦ ਉਚਾਰਨ ਹੋਇਆ ਹੈ। ਔਰ ਪਰਮਾਤਮਾ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਉਹ ਮਿਲਦਾ ਹੈ। ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਦੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਦੇ। ਪਿਆਰੇ ਨਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ।

ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਅੱਜ ਦੇ ਹੁਕਮਨਾਮੇ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ। ਪੁਰਾਤਨ ਸਮਾਂ ਦੁਨੀਆਂ ਦੇ ਲੋਕੀ ਵੇਦਾਂ ਦਾ ਪਾਠ ਕਰਨਾ, ਵਿਚਾਰ ਕਰਨੀ, ਨਿਯੋਲੀ ਕਰਮ ਕਰਨੇ, ਉਸ ਮਾਲਕ ਨੂੰ ਮਿਲਣ ਦੀ ਮਨ ਦੇ ਵਿੱਚ ਭਾਵਨਾ ਕਿ ਇਹਨਾਂ ਤਰੀਕਿਆਂ ਦੇ ਨਾਲ ਉਸ ਪਰਮਾਤਮਾ ਨੂੰ ਮਿਲਿਆ ਜਾ ਸਕਦਾ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਹੇ ਇਨਸਾਨ, ਉਸ ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ? ਪਾਤਸ਼ਾਹ ਕਹਿੰਦੇ ਨੇ, ਪਾਠ ਪੜ੍ਹ ਲੈ, ਬਾਣੀ ਪੜ੍ਹ ਲੈ। ਉਹ ਕਰਮ ਵੀ ਕਰ ਲੈ ਜਿਹੜੇ ਕਰਮਾਂ ਕਰਕੇ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਪਰ ਇੱਕ ਗੱਲ ਦਾ ਖਿਆਲ ਰੱਖ ਲਈ, ਜੇਕਰ ਤੂੰ ਉਸ ਪਰਮਾਤਮਾ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਨਾ ਕੀਤਾ ਨਾ, ਹਾਰ ਪਰਿਓ ਸੁਆਮੀ ਕੈ ਦੁਆਰ ਹੈ, ਇਹ ਹੈ ਪਰਮਾਤਮਾ ਤੱਕ ਮਿਲਣ ਦਾ ਰਸਤਾ, ਇਹ ਹੈ ਉਸ ਮਾਲਕ ਨੂੰ ਮਿਲਣ ਦੀ ਜੁਗਤ। ਪਾਤਸ਼ਾਹ ਕਹਿੰਦੇ ਨੇ, ਬਾਣੀ ਪੜ੍ਹਦਾ ਹੈ ਪਰ ਮਨ ਦੇ ਵਿੱਚ ਜੇ ਹੰਕਾਰ ਪੈਦਾ ਹੋ ਗਿਆ ਕਿ ਮੈਂ ਕਰ ਰਿਹਾ ਹਾਂ, ਪੜ੍ਹੀ ਹੋਈ ਬਾਣੀ ਉਸ ਮਾਲਕ ਤੱਕ ਨਹੀਂ ਪਹੁੰਚੇਗਾ ਤੂੰ, ਕਿਉਂਕਿ ਅੰਦਰ ਤਾਂ ਮੈਂ ਆ ਗਿਆ। ਹਾਰ ਪਰਿਓ ਦਾ ਅਰਥ ਹੈ ਉਸ ਪਰਮਾਤਮਾ ਦੇ ਚਰਨਾਂ ਵਿੱਚ ਸਮਰਪਿਤ ਹੋ ਜਾਣਾ। ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਹੇ ਵਾਹਿਗੁਰੂ ਮੇਰੇ ਵਿੱਚ ਤਾਕਤ ਨਹੀਂ ਹੈ ਕਿ ਮੈਂ ਅੰਮ੍ਰਿਤ ਵੇਲੇ ਉੱਠ ਸਕਾਂ, ਇਸ਼ਨਾਨ ਕਰ ਸਕਾਂ, ਤੇਰੇ ਚਰਨਾਂ ਵਿੱਚ ਬੈਠ ਸਕਾਂ, ਤੇਰੀ ਬਾਣੀ ਦਾ ਜਾਪ ਕਰ ਸਕਾਂ। ਪਾਤਸ਼ਾਹ, ਮੇਰੇ ਅੰਦਰ ਕੋਈ ਤਾਕਤ ਨਹੀਂ ਹੈ ਮੈਂ ਕੁਛ ਕਰ ਸਕਾਂ, ਇਹ ਤਾਂ ਤੇਰੀ ਰਹਿਮਤ ਹੈ, ਤੇਰੀ ਬਖਸ਼ਿਸ਼ ਹੈ, ਤੂੰ ਬਖਸ਼ਿਸ਼ ਕੀਤੀ ਹੈ, ਆਪ ਹੀ ਸਾਰਾ ਕੁਛ ਕਰ ਰਿਹਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਸਮਰਪਿਤ ਹੋਏਗਾ ਤੇਰੀ ਪੜ੍ਹੀ ਹੋਈ ਬਾਣੀ ਵੀ ਪ੍ਰਵਾਨ ਹੋਏਗੀ। ਆਖੋ ਸਤਨਾਮ। ਇਸ ਸ਼ਬਦ ਦਾ ਕਈ ਅਰਥ ਇਹ ਕਹਿੰਦੇ ਨੇ, ਜੇ ਤੁਸੀਂ ਕਹਿੰਦੇ ਹੋ ਪਾਠ ਕਰਨਾ ਚਾਹੀਦਾ ਪਰ ਬਾਣੀ 'ਚ ਲਿਖਿਆ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਪਾਠ ਕਰਨਾ ਕੀ ਮਿਲੇਗਾ? ਮਿਲੇਗਾ ਸਭ ਕੁਛ, ਬਾਣੀ ਪੜ੍ਹਨ ਨਾਲੇ ਮਿਲਣਾ ਹੈ, ਪਰ ਬਾਣੀ ਪੜ੍ਹਦੇ ਸਮੇਂ ਮਨ ਦੀ ਅਵਸਥਾ ਕਿਹੋ ਜਿਹੀ ਹੋਣੀ ਚਾਹੀਦੀ ਹੈ? ਪਾਤਸ਼ਾਹ ਕਹਿੰਦੇ ਨੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਇਹ ਕਰਮ ਕਰੀ ਚੱਲ ਪਰ ਅੰਦਰੋਂ ਹੰਕਾਰ ਜੇਕਰ ਦੂਰ ਨਾ ਹੋਇਆ, ਪਾਤਸ਼ਾਹ ਕਹਿੰਦੇ ਨੇ ਫਿਰ ਨਹੀਂ ਮਿਲਣਾ। ਮਿਲਣਾ ਕਿਵੇਂ? ਹਾਰ ਪਰਿਓ ਸੁਆਮੀ ਕੈ ਦੁਆਰ ਹੈ, ਦੀਜੇ ਬੁੱਧ ਵਿਵੇਕ। ਪਾਤਸ਼ਾਹ ਬਖਸ਼ਿਸ਼ ਕਰਿਓ, ਕਿਰਪਾ ਕਰਿਓ, ਅੰਦਰੋਂ ਹਉਮੈ ਵਾਲਾ ਰੋਗ ਦੂਰ ਹੋ ਜਾਵੇ। ਰਹਾਓ ਮੋਨ ਭਇਓ ਕਿਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੇ ਨਾਹੀ। ਬਾਕੀ ਸਾਰੇ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਦੁਨੀਆਂ ਦੇ ਲੋਕੀ ਕੀ ਕਰਦੇ ਸੀ ਰੱਬ ਨੂੰ ਮਿਲਣ ਲਈ? ਮੋਨੀ ਬਣ ਜਾਂਦੇ ਸੀ, ਬੋਲਦੇ ਨਹੀਂ ਸੀ, ਮੌਨ ਧਾਰਨ ਕਰ ਲੈਣਾ, ਨਗਨ ਹੋ ਜਾਣਾ, ਕੱਪੜੇ ਨਹੀਂ ਪਹਿਨਣੇ। ਕਿਰਪਾਤੀ ਦਾ ਅਰਥ ਹੈ ਹੱਥਾਂ ਦੇ ਨਾਲ ਹੀ, ਕੋਈ ਸਾਧਨ ਨਹੀਂ ਵਰਤਣਾ, ਆਪਣੇ ਹੱਥਾਂ ਨੂੰ ਹੀ ਪ੍ਰਸ਼ਾਦਾ ਛਕਣਾ, ਭਾਵ
ਪਾਤਸ਼ਾਹ ਕਹਿੰਦੇ ਨੇ ਜੋ ਕੁਛ ਮਰਜ਼ੀ ਕਰ ਲੈ, ਤਟ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੈ ਨਾਹੀਂ, ਤੀਰਥਾਂ ਦਾ ਰਟਨ ਕਰ ਲੈ, ਤੀਰਥਾਂ 'ਤੇ ਘੁੰਮ ਲੈ, ਪਰ ਤੇਰੇ ਅੰਦਰੋਂ ਭਾਵੇਂ ਸਾਰੀ ਧਰਤੀ ਘੁੰਮ ਲੈ, ਤੇਰੇ ਅੰਦਰੋਂ ਦੁਬਦਾ ਨਹੀਂ ਜਾਣੀ। ਮਨ ਕਾਮਨਾ ਤੀਰਥ ਜਾਏ ਵਸਿਓ,

ਪਾਤਸ਼ਾਹ ਕਹਿੰਦੇ ਨੇ ਭਾਵੇਂ ਤੀਰਥਾਂ ਤੇ ਜਾ ਕੇ ਵੱਸ ਜਾ, ਭਾਵੇਂ ਆਪਣੇ ਸਰੀਰ ਨੂੰ ਸਿਰ ਕਰ ਵੱਤ ਧਰਾਏ। ਸ਼ਿਵਜੀ ਵਾਲਾ ਆਰਾ ਘੁਮਾ ਲੈ ਸਿਰ ਤੇ, ਭਾਵੇਂ ਜੇ ਜੋ ਕੁਛ ਮਰਜ਼ੀ ਕਰ ਲੈ। ਮਨ ਕੀ ਮੈਲ ਨਾ ਉਤਰੇ ਇਹ ਵਿਧ, ਜੇ ਲੱਖ ਯਤਨ ਕਰਾਏ। ਜਿੰਨਾ ਚਿਰ ਤੇਰੇ ਮਨ ਦੀ ਮੈਲ ਇਹਨਾਂ ਯਤਨਾਂ ਦੇ ਨਾਲ ਨਹੀਂ ਉਤਰਦੀ, ਜਿੰਨੇ ਮਰਜ਼ੀ ਕਰ ਲੈ। ਕਨ ਕਾਮਨੀ ਹੈਬਰ ਗੈਬਰ ਬਹੁਵੇ ਦਾਨ ਦਾ ਤਾਰਾ, ਅੰਨ ਵਸਤਰ ਭੂਮ ਬਹੁ ਅਰਪੇ, ਨਹਿ ਮਿਲੀ ਹੈ ਹਰਦੁਆਰਾ। ਪਾਤਸ਼ਾਹ ਕਹਿੰਦੇ ਨੇ ਕੋਈ ਵੀ ਹਿਰਦਾ ਸੋਨਾ ਦਾਨ ਕਰ ਦੇਵੇ, ਵਧੀਆ ਘੋੜੇ, ਵਧੀਆ ਹਾਥੀ, ਜਿੰਨਾ ਮਰਜ਼ੀ ਵੱਡਾ ਦਾਨ ਕਰ ਲੈ, ਜੇਕਰ ਉਸ ਕੀਤੇ ਹੋਏ ਦਾਨ ਦਾ ਤੈਨੂੰ ਹੰਕਾਰ ਪੈਦਾ ਹੋ ਗਿਆ, ਮੈਂ ਕੀਤਾ ਆ, ਮੈਂ ਕੀਤਾ ਆ, ਮੈਂ ਕੀਤਾ ਏ, ਪਾਤਸ਼ਾਹ ਕਹਿੰਦੇ ਨੇ ਭਾਵੇਂ ਅੰਨ ਦਾਨ ਕਰ ਲੈ, ਅੰਨ ਵਸਤਰ ਭੂਮ ਬਹੁ ਅਰਪੇ, ਭੂਮੀ ਦਾਨ ਕਰ ਲੈ, ਕੱਪੜੇ ਦਾਨ ਕਰ ਲੈ, ਨਹਿ ਮਿਲੀ ਏ ਹਰ ਦੁਆਰਾ। ਪਰਮਾਤਮਾ ਦੇ ਚਰਨਾਂ ਦੇ ਵਿੱਚ ਜਗ੍ਹਾ ਨਹੀਂ ਮਿਲਣੀ, ਉਸ ਪਰਮਾਤਮਾ ਦਾ ਦੁਆਰਾ ਨਹੀਂ ਮਿਲਣਾ।

ਆਖਰੀ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ, ਹੇ ਮੇਰੇ ਵਾਹਿਗੁਰੂ, ਜਿਹੜੇ ਪਿਆਰੇ ਤੇਰੀ ਸੰਗਤ ਵਿੱਚ ਆਉਂਦੇ ਨੇ, ਤੇਰੀ ਸਿਫਤ ਸਲਾਹ ਕਰਦੇ ਨੇ, ਉਹ ਹਮੇਸ਼ਾ ਹੀ ਤੇਰੇ ਨਾਮ ਰੂਪੀ ਰੰਗ ਦੇ ਵਿੱਚ ਰੰਗੇ ਰਹਿੰਦੇ ਨੇ। ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਉਹਨਾਂ ਉੱਤੇ ਉਹ ਪਰਮਾਤਮਾ ਦਇਆਵਾਨ ਹੋ ਜਾਂਦੇ ਨੇ ਜਿਹੜੇ ਸੰਗਤ ਵਿੱਚ ਆਉਂਦੇ ਨੇ, ਅਤੇ ਉਹਨਾਂ ਦਾ ਮਨ ਗੁਰੂ ਦੀ ਬਾਣੀ ਵਿੱਚ, ਗੁਰੂ ਦੇ ਕੀਰਤਨ ਦੇ ਵਿੱਚ ਜੁੜ ਜਾਂਦਾ ਹੈ। ਅਤੇ ਜਿਨ੍ਹਾਂ ਦਾ ਮਨ ਗੁਰੂ ਦੀ ਕੀਰਤਨ ਦੇ ਵਿੱਚ, ਉਸ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜ ਗਿਆ, ਉਹਨਾਂ ਦੀ ਫਿਰ ਅਵਸਥਾ ਪ੍ਰਾਪਤ ਹੋ ਜਾਂਦੀ। ਉਹਨਾਂ ਨੂੰ ਕਿਹੜੀ? ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਵਵੇ। ਇਹ ਸੀ ਅੱਜ ਦੇ ਹੁਕਮਨਾਮੇ, ਜੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਧਿਕ ਅਹੰ ਬੁੱਧ ਬਾਤੇ। ਪਾਤਸ਼ਾਹ ਕਿਰਪਾ ਕਰਨ, ਹਿਰਦੇ ਵਿੱਚ ਸ਼ਬਦ ਦਾ ਵਾਸਾ ਹੋ ਜਾਵੇ, ਹਿਰਦਾ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ। ਆਓ ਹੁਣ ਭਾਈ ਵਰਿੰਦਰ ਸਿੰਘ ਜੀ ਸਮੁੱਚੇ ਪਾਸੋਂ ਅਸਤਗੀ ਵਾਰ ਦੇ ਕੀਰਤਨ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਸੱਚੈ ਸਭ ਤਾਣ ਸੱਚੈ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹਾ ਸੱਚੀ ਤੇਰੀ ਕੁਦਰਤ ਸੱਚੇ ਪਾਤ ਸਾਹਾ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨੇ ਕੱਚ ਮਹੱਲਾ ਪਹਿਲਾ
1: ਵੱਡੀ ਜਾ ਪਿਆਪ ਨਾਨਕ ਨਾਨਕ ਸੁਣੀ ਜਾਏ ਕੀਤਾ ਕਰਨਾ ਸਰਬ ਜੈ ਮਹੱਲਾ ਦੂਜਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਕੁਮ ਸਮਾਇਲ ਇੱਕ ਨਾ ਕੁਮੇ ਘਰੇ ਬਣਾ ਸਕ

0: ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨੰਗ ਫਿਰੈ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੈ ਪ੍ਰਾਣੀ, ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਲਾਹ, ਵਿਸਮਾਦ ਉਜੜ, ਵਿਸਮਾਦ ਰਹਾ, ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਦੇਖੈ ਹਾਜਰਾ ਹਜੂਰ, ਵੇਖ ਵਡਾਣ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦੱਸਿਆ ਕੁਦਰਤ ਸੁਣੀਏ, ਕੁਦਰਤ ਭਾਓ ਸੁਖ ਸਾ, ਕੁਦਰਤ ਪਾਤਾਲੀ ਅਕਾਸੀ, ਕੁਦਰਤ ਸਰਵੇ ਅੱਕਾ, ਕੁਦਰਤ ਵੇਦ ਪੁਰਾਣ ਕਿਤੇ ਬਾਂ, ਕੁਦਰਤ ਸਰਵੇ ਚਾਰ।

ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕਉ ਦੀਦਾਰ ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪੇ ਪਾਰ ਤੀਰਥ ਨਾ ਵੈਰਚਾ ਪੂਜਾ।

ਵਿੱਚ ਮੋਆ, ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨ ਸੀ ਖੋਵੈ, ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ।

0: ਪੁੰਨਾ ਪ੍ਰਮਾਣ ਲਖਤਾ ਪੁਰ ਤੀਰ ਸਾਸਿਆ ਜੋ ਬਬਾਣ ਲਖ ਸੁਰਤ ਸੰਗਰਾਰ ਮੈਂ ਛੁੱਟੇ ਪੁਰਾਣ ਲਖ ਸੁਰਤੀ ਲਾ ਗਿਆਨ ਧਿਆਨ ਪੜੀਏ ਪੜ ਪ੍ਰਾਣ ਜਿਨ ਕਰਤੇ ਕਰਨਾ ਕਿਆ ਲਿਖਿਆ ਹੁਣ ਜਾ ਨਾਨਕ ਮਤੀ ਮਿਥਿਆ ਕਰ ਉਸਤਾਨੀ ਸਾਣ ਪੌੜੀ
1: ਸੱਚਾ ਸਹਿਬ ਇੱਕ ਦੂਜੇ ਨੂੰ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਸੁਮਲੈ ਸੱਚ ਤਤ ਨਹੀਂ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਰ

0: ਪਹਿਲਾਂ ਪੜਪੜ ਗੱਡੀ ਲੱਦੀ ਹੈ, ਪੜਪੜ ਭਰੀਏ ਸਾਥ, ਪੜਪੜ ਬੇੜੀ ਪਾਈਏ, ਪੜਪੜ ਗੱਡੀਏ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ। ਨਾਨਕ ਲਿਖੈ ਇੱਕ ਗੱਲ ਹੋਰ ਹਉ ਮੈਂ ਚੱਕਣਾ ਚਾਕ ਮਹੱਲਾ ਪਹਿਲਾ।
1: ਲਿਖ ਲੇ ਪੜਿਆ ਤੇ ਤਾਂਕੜਿਆ ਉਹ ਤੀਰਥ ਪਵਿਆਂ ਤੇ ਤੋਂ ਨਵਿਆ, ਉਹ ਭੇਖੀਆ ਦਿਖਦੀ ਦੇਹੀ ਦੁਖਦੀ ਆ, ਸੋ ਜੀ ਆਪਣਾ ਕੀ ਆਨਣਾ ਖਾਇਆ, ਸਾਧਕੋ ਆਇਆ ਬਹੁਤ ਪਾਇਆ ਦੂਜਾ ਭਾਇਆ, ਬਸਤਰਾਂ ਪੈ ਰਹੇ ਅਨਸਕਾਰੀ ਮੋਹ ਨੂੰ ਕੁਰਤਾ ਕੇ ਜਾ ਗੁਰਮਨ ਸੂਤਾ ਪਾ ਕੇ ਪਥਾਣਾ ਆਪਣਾ ਕੀ ਕਮਾਣਾ, ਅਲ ਮਲਖਾਏ ਸ੍ਰੀ ਸਾਹਿਬ ਪਾਏ ਮੂਰਖਾਂ ਦੇ ਪਤ ਗਵਾਏ, ਵਿੜ ਨਾਮ ਇੱਕ ਥਾਈ ਨਾ ਪਾਈ ਰਹੇ ਬਾਣੀ ਬੜੀ ਮਸਾਣੀ, ਆਉਂਦੇ ਜਾਣੇ ਫਿਰ ਪਤਾਣੀ, ਸਤਿਗੁਰ ਪੇਟੇ ਸੋ ਸੋ ਪਾਇਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ ਆਸੁੰਦੇ ਸੇ।

ਕਾਮ ਨੇ ਸਤ ਪੁੱਛੀ ਗਿਆ ਬਹਿ ਬਹਿ ਕਰੀ ਵਿਚਾਰ ਅੰਦੀਰਤ ਗਿਆਨ ਮੁਣੀ ਭਾਈ ਪਰਿਮਰਦਾਰ ਗਿਆਨੀ ਨੇਵਾ ਜੇਵਾ ਵੈ ਰੂਪ ਕਰਿ ਸ਼ਿੰਗਾਰ ਉੱਚੇ ਕੁਕੇ ਵਾਦਾ ਗਾਵੈ ਜੋ ਦਾ ਕਵਿਚਾਰ ਮੂਠ ਪੰਡਿਤ ਹਿਕਮਤ ਜਿਸ ਜੇ ਕਰੇ ਪਿਆ।

ਸਤਿਮਾਸ਼ੇ ਸਾਤਰੇ ਸਭ ਕੁਸਲ ਸਮਾਵੈ ਰਿਕ ਕਹਿ ਰਿਹਾ ਭਰਪੂਰ ਰਾਮ ਨਾਮ ਦਿਵਾ ਮਸੂ ਨਾਇ ਲੈ ਪ੍ਰਸਦਾਇ ਨਾਨ ਤੁਖਮਕੰਤਰ ਪਾਇ ਜਜਮੈ ਜੋਰ ਸ੍ਰੀ ਚੰਦਰਾ ਬਲ ਕਾਨ ਕ੍ਰਿਸ਼ਨ ਜਾ ਪਿਆ ਪਾਰ ਜਾਤ ਗੋਪੀ ਲਿਆ ਆਇਆ

ਸਰਪੂਜ ਸਭਗਲ ਸਮਾਧੰ ਭਗਤ ਝੂਠੋਂ ਭੁੱਖੋਂ ਸਾਰੰ ਤ੍ਰਿਪਾਲ ਸੁਹਾਰ ਵਿਚਾਰੰ ਗਲਮਾਲਾ ਤਿਰਕੁਲ ਲਾਟੰ ਧੋਤੀ ਵਸਤਰ ਕਪਾਟੰ।

ਸੁਖ ਸੂਤ ਜਦ ਗੰਢੀ ਸਤਵਟ ਇਹੋ ਜਿਨੇ ਉਜੀ ਕਾਹੀ ਤਾਂ ਪਾਂਡੇ ਘੱਤ ਨਾ ਇਹੋ ਟੁੱਟੇ ਨਾ ਮਨ ਲੱਗੇ ਨਾ ਇਹੋ ਜਲੈ ਨਾ ਜਾਏ ਧਨ ਸੁਮਾਨਸ ਨਾਨਕਾ ਜੋਗਲ ਚੱਲੇ ਪਾਏ ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ ਸਿੱਖਾਂ ਕੰਨ ਚੜ੍ਹਾਈਆਂ ਗੁਰ ਬ੍ਰਹਿਮਣ ਥਿਆ।

ਲੱਕ ਠੱਗੀਆਂ ਪੈਣਾ ਮੀਆਂ ਰਾਹ ਦਿਨ ਜੀ ਨਾਲ ਤੱਕ ਪਾਓ ਕੱਤੀ ਬ੍ਰਾਹਮਣ ਮੱਟਿਆ ਕੋਈ ਬੱਕਰਾ ਨਿਖਾ ਸੋ ਕੁਆ ਖਿਪਾਏ ਕੋਈ ਪੁਰਾਣਾ

ਜੇਕਰ ਸੁਤਕ ਮੰਨੀਐ ਸਭ ਤੈ ਸੁਤਕ ਹੋਏ, ਗੁਹੈ ਤੈ ਲੱਕੜੀ ਅੰਦਰ ਕੀੜਾ ਹੋਏ। ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨ ਕੋਏ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਸੁਤਕ ਕਿਉਂ ਕਰ ਰੱਖੀ ਐ, ਸੁਤਕ ਪਵੈ ਰਸੋਏ।

ਲੱਗਿਆ ਜਾਏ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿੜਕ ਸੰਭਾਹੇ। ਨਾਨਕ ਜਿੰਨੀ ਗੁਰਮੁਖ ਬੁੱਝਿਆ, ਤਿੰਨਾ ਸੋਤਕ ਨਾਹੀ ਪੌੜੀ। ਸਤਿਗੁਰੂ ਵੱਡਾ ਕਰ ਸਲਾਹੀਆ, ਜਿਸ ਵਟ ਵਟੀਆਂ ਵਡਿਆਈਆਂ, ਸਹਿ ਮੇਲੇ ਤਨ ਦਰੀਆਈਆਂ, ਜਾ ਤਿਸ ਭਾਣਾ ਤਾਂ ਮਨ ਵਸਾ।

ਲੋਕ ਮਹੱਲਾ ਪਹਿਲਾ, ਪਹਿਲਾ ਸੁੱਚਾ ਆਪ ਹੋਏ, ਸੁੱਚਾ ਬੈਠਾ ਆਏ। ਸੁੱਚਾ ਅੱਗੇ ਰੱਖਿਓ ਨ ਕੋਈ ਨਾ ਪਿਟਿਓ ਜਾਏ, ਸੁੱਚਾ ਹੋਏ ਕਹਿ ਜੇ ਵਿਆ ਲੱਗਾ ਪੜਨ ਸਲੋਕ।

ਕਾਰ ਪਵਾਦ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ ਆਪ ਗੁਆਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ ਜੋ ਜੀ ਹੋਏ ਸੋ ਗੈ ਮੋਕਾ ਕਹਿਆ ਵਾਉ ਬੀਜੇ ਬਿਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਉ ਮਹੱਲਾ ਦੂਜਾ ਨਾਲ ਆਣੇ ਦੋਸਤੀ ਕਦੇ ਨਾ ਵੈਰਾਸ ਜਿਹਾ ਜਾਣੈ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬਣੇ ਅਰਦਾਸ।

ਹੌਲੀ ਚਾਕਰ ਲੱਗਾ ਚਾਕਰੀ ਜੇ ਚੱਲੈ ਖਸਮੈ ਭਾਏ ਹੁਰਮਤ ਸਾਨੂੰ ਅਗਲੀ ਵਜੋਂ ਪੇਧੂ ਨਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗੁਆਇਆ ਗਲਾ ਮੋਹੇ ਮੋਹ ਪਾਣਾ ਖਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਤੁਮ ਪਹਿਰ ਦਾਸ, ਤੇਰੀ ਰਸ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ।

ਅੰਗ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਤਿਨਾਂ ਗੁਰਸਿੱਖਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ

ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਜੀ

ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਾਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਹੇਂਗੇ। ਵਾਹਿਗੁਰੂ ਨਾਮ ਜਹਾਜ਼ ਹੈ, ਜੋ ਸ਼ਰਧਾ ਕਰ ਸੇਵਦੇ, ਖੰਡਾ ਜਾ ਕੇ ਹੱਥ ਮੈਂ, ਸੋ ਹਮਰੀ ਰਛਿਆ ਕਰੇ, ਸੋ ਹਮਰੀ ਰਛਿਆ ਕਰੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦੈ ਸਾਹੋ, ਜਿਸ ਪਾਸ

ਤੁਮ ਹਰ ਭਾਣਾ ਗੁਰ ਪਾਇਆ, ਮੇਰਾ ਹਰ ਪ੍ਰਭ ਕਰੇ ਸਾਬਾਸ ਜੀਉ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸੱਜ ਨਿਵਾਜੀ ਸਾਧ ਸੰਗਤ ਜੀਓ, ਬਾਣੀ ਦਾ ਫਰਮਾਨ ਹੈ, ਜਿਹਾ ਚਿਰੀ ਲਿਖਿਆ ਅਤੇ ਇਹ ਹੁਕਮ ਕਮਾਏ ਕੱਲੇ ਆਵੇ ਨਾਨਕਾ। ਸਦੇ ਉੱਠੀ ਜਾਹੇ ਦੇ ਮਹਾਂਵਾਕਾਂ ਅਨੁਸਾਰ ਭਾਈ ਸੂਰਤ ਸਿੰਘ ਜੀ ਗਰੇਵਾਲ, ਪਰਮਾਤਮਾ ਨੇ ਜਿੰਨੀ ਸਵਾਸਾਂ ਰੂਪੀ ਪੂੰਜੀ ਬਖਸ਼ਿਸ਼ ਕੀਤੀ, ਜਿੰਨਾ ਇਸ ਸੰਸਾਰ ਦੇ ਵਿੱਚ ਰਹਿਣ ਦਾ ਹੁਕਮ ਬਖਸ਼ਿਸ਼ ਕੀਤਾ, ਉਸ ਹੁਕਮ ਨੂੰ ਪੂਰਾ ਕਰਦਿਆਂ ਹੋਇਆਂ ਕੁਝ ਦਿਨ ਪਹਿਲਾਂ ਇਸ ਲੋਕ ਤੋਂ ਪਰਲੋਕ ਗਮਨ ਕਰ ਗਏ ਔਰ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰੂ ਘਰ ਵਿਖੇ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਵਾਏ ਔਰ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਉਪਰੰਤ ਗੁਰੂ ਘਰ ਵਿਖੇ ਉਲਾਣੀਆਂ ਦੇ ਜਾਪ ਔਰ ਆਰੰਭ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਏ ਹਨ। ਆਓ ਹੁਣ ਥੋੜ੍ਹਾ ਸਮਾਂ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ, ਉਪਰੰਤ ਅਰਦਾਸ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਾਰਕ ਤੇਰੇ ਅਮਰਾਯਨ

ਹਾਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ। ਕਿਰਪਾ ਕਰਨੀ ਸਤਿਗੁਰੂ ਜੀ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਸੁਣਨ ਦੀ ਬਲ ਬੁੱਧ ਤਾਕਤ ਸਮਰੱਥਾ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੂਰਜ ਸਿੰਘ ਗਰੇਵਾਲ ਦੇ ਸੇਵਕ ਨੂੰ ਸਤਿਗੁਰੂ ਜੀ ਕਿਰਪਾ ਕਰਿਓ। ਤਿੰਨਾਂ ਦੇ ਨਿਮਿੱਤ ਆਪ ਜੀ ਬਖਸ਼ਿਸ਼ ਕਰਵਾਉਣੀ ਜੀ। ਸਦੀਵਕਾ ਲਈ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਵਾਉਣਾ। ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਜੀ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਹਿਜ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੂੰ ਪਤਾ ਹੀ ਹੈ ਕਿ ਭਾਈ ਸੂਰਜ ਸਿੰਘ ਗਰੇਵਾਲ ਪਰਮਾਤਮਾ ਨੇ ਜਿੰਨੀ ਸਵਾਸਾਂ ਰੂਪੀ ਪੂੰਜੀ ਬਖਸ਼ਿਸ਼ ਕੀਤੀ, ਜਿੰਨਾ ਇਸ ਸੰਸਾਰ ਦੇ ਵਿੱਚ ਰਹਿਣ ਦਾ ਹੁਕਮ ਬਖਸ਼ਿਸ਼ ਕੀਤਾ, ਉਸ ਹੁਕਮ ਨੂੰ ਪੂਰਾ ਕਰਦਿਆਂ ਹੋਇਆਂ ਕੁਝ ਦਿਨ ਪਹਿਲਾਂ ਇਸ ਲੋਕ ਤੋਂ ਪਰਲੋਕ ਗਮਨ ਕਰ ਗਏ ਔਰ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਗੁਰੂ ਘਰ ਵਿਖੇ ਕੁਝ ਦਿਨ ਪਹਿਲਾਂ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਵਾਏ ਬਾਣੀ ਆਦਿ ਤੋਂ ਮੱਧ, ਔਰ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਉਪਰੰਤ ਗੁਰੂ ਘਰ ਵਿਖੇ ਅਲਾਣੀਆਂ ਦੇ ਜਾਪ ਔਰ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ, ਉਪਰੰਤ ਗੁਰਬਾਣੀ ਕੀਰਤਨ ਅਰਦਾਸ ਹੋਈ ਔਰ ਮਹਾਰਾਜ ਜੀ ਨੇ ਹੁਕਮਨਾਮੇ ਬਖਸ਼ਿਸ਼ ਕੀਤੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਔਰ ਪਰਿਵਾਰ ਨੂੰ ਭਾਣਾ ਮੰਨਣ ਦੀ ਵੱਲ ਸਮਰੱਥਾ ਬਖਸ਼ਿਸ਼ ਕਰਨ। ਸੋ ਹੁਣ ਕਾਕਾ ਹਰਸਿਮਰਨਜੀਤ ਸਿੰਘ ਨੂੰ ਪਗੜੀ ਦੀ ਰਸਮ ਹੋਏਗੀ। ਬੇਨਤੀ ਹੈ ਮਹਾਰਾਜ ਜੀ ਦੀ ਹਜ਼ੂਰੀ ਅੱਗੇ ਕਾਕਾ ਹਰਸਿਮਰਨਜੀਤ ਸਿੰਘ ਆ ਕੇ ਬੈਠਣ ਦੀ ਕਿਰਪਾਲਤਾ ਕਰਨ ਔਰ ਪਰਿਵਾਰ ਨੂੰ ਬੇਨਤੀ ਹੈ ਪਗੜੀ ਦੀ ਰਸਮ ਕਰੋ ਜੀ। ਔਰ ਸਮੂਹ ਪਰਿਵਾਰ ਵੱਲੋਂ ਆਏ ਹੋਏ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ। ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਉਪਰੰਤ ਜਿਨ੍ਹਾਂ ਨੇ ਗੁਰੂ ਕੇ ਲੰਗਰ ਨਹੀਂ ਛਕੇ ਉਹ ਗੁਰੂ ਕੇ ਲੰਗਰ ਛਕਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।